ਸਤਿਗੁਰੂ ਦੀਨ ਦਿਆਲ ਅਕਾਲ ਪੁਰਖ ਜੀ ਸਰਵ ਸ਼ਕਤੀਮਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ, ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ। ਸੰਧਿਆ ਦੇ ਦੀਵਾਨ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕੀਤਾ, ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਜੀ ਦਾ। ਆਪ ਜੀ ਨੇ ਕੀਰਤਨ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕੀਤੀਆਂ ਨੇ। ਮਹਾਰਾਜ ਜੀ ਕਿਰਪਾ ਕਰੋ, ਰਹਿਮਤ ਕਰਕੇ ਤਰਸ ਕਰਕੇ ਸਾਡੀ ਝੋਲੀ ਚ ਕੀਰਤਨ ਪਾਵੋ, ਨਿਤਨੇਮ ਪਾਵੋ, ਸਿਮਰਨ ਪਾਵੋ, ਸੇਵਾ ਪਾਵੋ, ਪਾਵੋ ਦਾਨ ਢੀਠ ਹੋਏ ਮੰਗ। ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਬਹਿਣ ਦਾ, ਸਾਨੂੰ ਸੁਣਨ ਦਾ, ਸਾਨੂੰ ਆਪ ਜੀ ਦੇ ਚਰਨਾਂ ਵਿਚ ਆਉਣ ਦਾ। ਆਪ ਜੀ ਨੇ ਕਿਰਪਾ ਕਰਕੇ ਚੱਜ ਬਖਸ਼ਿਸ਼ ਕਰਨਾ ਦਾਤਾ ਜੀ, ਕਿਰਪਾ ਕਰਿਓ ਜੀ, ਤਰਸ ਕਰਿਓ। ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਸੰਗਤਾਂ ਦਾ, ਧੰਨਵਾਦ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ, ਰਾਗੀ ਸਿੰਘਾਂ ਦਾ, ਪ੍ਰਚਾਰਕਾਂ ਦਾ, ਹੈਡ ਗ੍ਰੰਥੀ ਸਾਹਿਬ ਜੀ ਦਾ, ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਕਿਰਪਾ ਕਰ ਰੱਖਣ, ਇਸੇ ਤਰ੍ਹਾਂ ਚਰਨਾਂ ਦੇ ਨਾਲ ਲਾਈ ਰੱਖਣ। ਜਿਨ੍ਹਾਂ ਸੰਗਤਾਂ ਨੇ ਕੀਰਤਨ ਦਾ ਸਤਿਕਾਰ ਕੀਤਾ, ਮਹਾਰਾਜ ਜੀ ਕਿਰਪਾ ਕਰਕੇ ਉਹਨਾਂ ਦੇ ਖਜ਼ਾਨੇ ਭਰਪੂਰ ਕਰਿਓ, ਕਾਲ ਖੰਡਕ ਦੂਰ ਕਰਿਓ, ਮਿਹਰ ਭਰਿਆ ਹੱਥ ਰੱਖਿਓ, ਆਪ ਜੀ ਦੇ ਚਰਨਾਂ ਦੇ ਨਾਲ ਬਣ ਆਵੇ, ਸਭ ਆਪ ਜੀ ਨੇ ਕਾਰਜ ਕਰਨੇ। ਵਿਘਣ ਦਾ ਨਾਸ ਕਰੋ, ਭਜਨ ਦਾ ਪ੍ਰਤਾਪ ਕਰੋ, ਖਾਲਸੇ ਪੰਥ ਨੂੰ ਚੜ੍ਹਦੀਆਂ ਕਲਾਂ ਚ ਰੱਖੋ। ਜਿਨ੍ਹਾਂ ਨੇ ਅੰਮ੍ਰਿਤ ਪਾਣ ਨਹੀਂ ਕੀਤਾ, ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਦੀ ਬਖਸ਼ ਦੇ ਪਾਤਰ ਬਣੀਏ, ਗੁਰੂ ਬਾਜਾਂ ਵਾਲੇ ਦੀ ਖੁਸ਼ੀਆਂ ਲਈਏ ਜੀ। ਆਓ ਸੰਤ ਜਿਨ੍ਹਾਂ ਪੜ੍ਹ ਕੇ ਸਮਾਪਤੀ ਕਰੀਏ ਜੀ।

ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨ ਹੋਈ।

ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ।

ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ।

ਹੋਈ। ਤੁਧੇ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧੇ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ।

ਪਿਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ

ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ

ਹਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆ ਇਹ ਵਡਿਆਈਆ, ਕਹਿ ਨਾਨਕ ਸੁਣਹੁ ਸੰਤੋ, ਸ਼ਬਦ ਧਰੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੁਆ, ਤਿਤ ਘਰ ਅਨਹਦ ਵਾਜੇ, ਅਨਦ ਸੁਨਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ

ਸ਼ਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰੱਤਿਆ, ਦਰਗਹ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵੱਤ ਦੇ। ਜਗ ਮਹਿ ਉੱਤਮ ਕਾਢੀ ਹੈ, ਵਿਰਲੇ ਕੀ ਕੇ। ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਗੋਦ ਵਿਚ ਬੈਠ ਕੇ ਸੰਧਿਆ ਦੇ ਦੀਵਾਨ ਵਿਚ ਹਾਜ਼ਰੀ ਭਰਦੇ ਹਾਂ। ਪੰਥ ਪ੍ਰਸਿੱਧ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਪਾਸੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ। ਸ਼ਬਦ ਕੀਰਤਨ ਉਪਰੰਤ ਕੁਝ ਦਿਨਾਂ ਤੋਂ ਚੱਲ ਰਹੀ ਲੜੀਵਾਰ ਜਪ ਬਾਣੀ ਜਪਜੀ ਸਾਹਿਬ ਦੀ ਵਿਚਾਰ ਆਪ ਸਰਵਣ ਕਰਿਓ। ਜੋ ਪਾਕ ਪਵਿੱਤਰ ਪਾਵਨ ਬਚਨਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ, ਇਹ 26ਵੀਂ ਪੌੜੀ ਹੈ ਪਿਆਰਿਓ ਜਪਜੀ ਸਾਹਿਬ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਪਾਕ ਬਚਨ ਉਚਾਰਨ ਕੀਤੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 5 ਅਤੇ 6 ਤੇ ਬਚਨ ਸੁਭਾਇਮਾਨ ਹਨ। ਆਓ ਗੁਰੂ ਪਿਆਰਿਓ, ਕੁਝ ਸਮੇਂ ਲਈ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਕਰੀਏ। ਜਾਣੀਏ ਕਿ ਜਪ ਬਾਣੀ ਦੇ ਵਿੱਚ ਗੁਰੂ ਸਾਹਿਬਾਂ ਨੇ ਅਸਾਂ ਸਭਨਾਂ ਲਈ ਕੀ ਫੁਰਮਾਇਆ, ਕੀ ਹੁਕਮ ਕੀਤਾ। ਦਾਨੇ ਲੋਕ ਅੱਜ ਵੀ ਆਖਦੇ ਨੇ ਕਿ ਜਿਸ ਗੁਰੂ ਪਿਆਰੇ ਨੇ ਜਪ ਨੂੰ ਸਮਝ ਲਿਆ, ਉਹਨੇ ਸਾਰੀ ਬਾਣੀ ਨੂੰ ਬੜੀ ਆਸਾਨੀ ਨਾਲ ਜਾਣ ਲਿਆ, ਬੁੱਝ ਲਿਆ, ਸਮਝ ਲੈ। ਇਹ ਅਲੱਗ ਗੱਲ ਹੈ ਕਿ ਗੁਰੂ ਦੀ ਬਾਣੀ ਨੂੰ ਸਮਝ ਲੈਣਾ ਤੇ ਸਮਝ ਕੇ ਫਿਰ ਅਹੰ ਭਾਵ ਵਿੱਚ ਕੁਝ ਕਹਿਣਾ ਕਿ ਮੈਂ ਜਾਣਦਾ। ਗੁਰਮਤ ਇਹੀ ਸਮਝ ਆਉਂਦੀ ਜਿਹੜਾ ਬੰਦਾ ਜਾਣ ਕੇ ਕਹੇ ਮੈਂ ਜਾਣਦਾ ਬਾਣੀ ਵਿੱਚ ਕੀ ਹੈ। ਸਾਹਿਬ ਕਹਿੰਦੇ ਉਹਦੇ ਵਰਗਾ ਦੁਨੀਆ ਤੇ ਅਣਜਾਣ ਬੰਦਾ ਹੀ ਕੋਈ ਨਹੀਂ। ਜੇ ਕੋਈ ਕਹੇ ਮੈਂ ਰੱਬ ਨੂੰ ਜਾਣਦਾ, ਜਾਣ ਵੀ ਲਿਆ ਹੋਵੇ ਤਾਂ ਵੀ ਸਾਹਿਬ ਕਹਿੰਦੇ ਕਦੇ ਇਹ ਬੋਲ ਮੁੱਖ ਤੋਂ ਨਾ ਕਹੋ, ਕਿਉਂਕਿ ਦੁਨੀਆਂ ਦਾ ਉਹੀ ਅਨਜਾਨ ਆਦਮੀ ਹੈ ਜਿਹੜਾ ਗੁਰੂ ਦੇ ਬਚਨਾਂ ਨੂੰ ਤੇ ਰੱਬ ਨੂੰ ਜਾਣ ਕੇ ਵੀ ਕਹੇ ਮੈਂ ਜਾਣ ਲਿਆ। ਗੁਰਵਾਕੇ ਸੋਈ ਆਜਾਨ, ਅਣਜਾਣ ਹੈ ਉਹ ਬੰਦਾ, ਕਹੇ ਮੈਂ ਜਾਣਾ, ਜਿਹੜਾ ਕਹੇ ਮੈਂ ਜਾਣ ਗਿਆ। ਗੁਰਬਾਣੀ ਵਿੱਚ ਉਹ ਰਹੱਸ ਗੁਰੂ ਸਾਹਿਬਾਂ ਨੇ ਬਿਆਨ ਕੀਤੇ ਨੇ ਜਿਨ੍ਹਾਂ ਨੂੰ ਅਸੀਂ ਜਾਣਨ ਤੋਂ ਅਸਮਰੱਥ ਹਾਂ। ਅਸੀਂ ਇੰਨਾ ਹੀ ਜਾਣ ਪਾਏ ਹਾਂ ਜੋ ਵਿਦਵਾਨਾਂ ਨੇ ਲਿਖ ਦਿੱਤਾ, ਪਰ ਜੋ ਮਨੁੱਖਾਂ ਨੇ ਵਿਦਵਾਨਾਂ ਨੇ ਲਿਖਿਆ ਉਹਨੂੰ ਮੁਕੰਮਲ ਤੌਰ ਤੇ ਅਸੀਂ ਸਹੀ ਯੋਗ ਨਹੀਂ ਜਾਣ ਸਕਦੇ, ਨਹੀਂ ਸਮਝ ਸਕਦੇ। ਹੋ ਸਕਦਾ ਉਹਨਾਂ ਦੀ ਵੀ ਸੁਰਤੀ ਤੇ ਬਿਰਤੀ ਉਥੋਂ ਤੱਕ ਵਿਚਾਰ ਕਰਦਿਆਂ ਨਹੀਂ ਗਈ ਜਿੰਨੀ ਉੱਚੀ ਬਿਰਤੀ ਸੁਰਤੀ ਨਾਲ ਇਹ ਅਮੋਲਕ ਬਚਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਡੀ ਚੋਲੀ ਪਾਏ। ਇਸ ਲਈ ਇੱਕੋ ਹੀ ਬੇਨਤੀ ਕਰਨੀ ਚਾਹੀਦੀ, ਦਾਤਾ ਆਪ ਦੇ ਅਮੋਲਕ ਬਚਨ ਜਿਹੜੇ ਨੇ ਇਹਨਾਂ ਨੂੰ ਮੈਂ ਵਿਚਾਰਨ ਲੱਗਾ, ਮੈਨੂੰ ਵਿਚਾਰਨ ਦਾ ਉੱਦਮ ਬਖਸ਼ੋ, ਪਰਿਸ਼ਰਮ ਦਿਓ, ਬਖਸ਼ੋ, ਬਖਸ਼ਿਸ਼ ਕਰੋ ਕਿ ਮੈਂ ਇਹਨਾਂ ਨੂੰ ਵਿਚਾਰ ਸਕਾਂ। ਅਮੁੱਲ ਗੁਣ ਪਰਮਾਤਮਾ ਅਕਾਲ ਪੁਰਖ ਦੇ ਜਿਹੜੇ ਗੁਣ ਨੇ ਉਹ ਅਮੁੱਲ ਨੇ। ਅਮੁੱਲ ਦਾ ਮਤਲਬ ਜਿਸ ਦੀ ਕੋਈ ਕੀਮਤ ਨਹੀਂ ਜਾਣ ਸਕਦਾ,
नहीं पा सकते। परमेश्वर दे अकाल पुरख दे गुण अकाल पुरख दी सिफ तो सला अमोलक है, अमोल वापार। साधक मनुख जेड़े ने, भले पुरुष ने जेड़े, उन्होंने इन्हों गुणा का व्यापार किया, लेकिन जो अपने वल झात के देखिए तो असी रब्बी गुणा का वणज व्यापार करन दा कदे सोचिया भी नहीं। लेकिन गुरु नानक साहब महाराज अज बचन कर दे जे अकाल पुरख दे गुण अमोलक ने ते इना दा वणज करन वाले जेड़े व्यापारी ने ओ भी अमोलक ने, जिन्हां दा कोई मुल नहीं है, कोई मुल नहीं, कोई भी मुल नहीं जान सकदा। रब्बी गुणा दा वणज करन वाले भी अमोलक ने, रब्बी गुण भी अमोलक ने। अमोल वापारिये, वापारिये दा मतलब है जेड़े दा वणज कर दे। एक बेनती करा गुरु नानक साहब सचे पातशाह जो ए रब्बी गुणा दा रब्बी सिफतो सलाह दा जिक्र कर रहे ने, गुरुदेव प्रथक एक शब्द अंदर विचार दृढ़ कराउंदे ने कि बंदा दरअसल निरंकार ने भेजिया ही जिंदगी दे के इसलिए सी कि असी वणज कर सकीए। केड़ा गुणा दा वणज, शुभ गुणा दा वणज। लेकिन असी गुण दा वणज ते गुण विहांजन दी बजाय कुछ होर ही ऊल जलूल इकट्ठा करन विच जुट गए। गुरुदेव दा वाक है, परदेस झाग सौदे को आया। मनुख दी गल गुरुदेव करदे ने के परदेस तो जिथों असी आए हां ओ परदेस, झाग दा अर्थ बड़िया औखियाइया कठिनाइया हासिल करके या पा के इत्थे पहुंचे, की करना है। सतगुरु स्पष्ट भी सवाल कीते ने इस पर था है। सुनो रे, उन्हें लफज सब लई है प्यारे, सारी दुनिया लई, हर मनुख लई है। हे मनुख सुन, सुनो रे, तू कौन, तू कौन है, कहां ते आयो, कितों आया, ते तू कौन है। मसलन गुरु दे बचन सुन लेने, सवाल समझ भी आ गया, की जवाब दे। मनुख दे कोल की जवाब है, शायद असी जवाब ये देंगे कि मेरा जो रहन दा एड्रेस पता ओही बंदा बयान करेगा कि मैं फलानी जगह तो आया। पर सतगुरु ये नहीं पूछ रहे कि संसार विच तेरे घर दा जिहड़ा पता है तू उथों चल के आया ते उहदा जिक्र कर रहे हैं। तू है कौन है ते कित्थों आया, ये दो गल्लां ही गुरु दे सन्मुख रखनिया मनुख लई बड़िया औखिया ने। पर जदों विचार शब्द विचों लईए ते बड़ा आसान हो जांदा है कि हे मेरिया मालका, मैनू आप ही ते तो इस संसार ते भेजिया, ते मैं तेरा भेजिया होया परदेस झाग सौदे को आया, मैं ते वणज करन लई आया, सौदा करन लई आया। सुनते हैं ना सरल बचन, वणज करो, वण जा रहे हो, तुसी वण जा रहे हो, वणज करन आयो ते वणज करो। पर सुचेत कर दी बाणी, वखर लेहो
संभाल, कोई वो सौदा संभाले हो जे जेड़ा सौदा ए दार लफाना फानी संसार तो तुरन समेत तुहाडे नाल जा सके, नाल निभ सके। वणज करो वण जा रहे वखर ले हो संभाल, तैसी वस्त विसाई है जैसी निभ है ना। ओ इकट्ठी करियो जे वस्तु नु सौदे नु जेड़े तुहाडे नाल चलन समय जा सके। ते जो असी इकट्ठा कीता अन्न ते धन इहदे बारे साहिब समझाउंदे, इहदी सच्चाई ए कि अन्न धन कछुए लै ना चलियो। अज तक कोई भी बंदा इस दुनिया तो अनाज ते धन नाल लैके नहीं चले, ए जांदा भी नहीं नाल। बल्कि जो शरीर है काया ए भी जला के इत्थे ही राख कर दिती जांदी, ए भी साथ नहीं देंदा। अज मेरे गुरुदेव रब दियां कुछ बख्शिशां जिन्हां नूं दुनिया ने अंदाजिया दे विच ही जिक्र कीता, बयान कीता, ते सतगुरु कपाट खोल देने, थोड़ा सहजे सहजे इन्हां बचना नूं विचारीए। परमात्मा अकाल पुरख जिन्हों काल नहीं व्यापदा, जो सदा कहम रहन वाला, ओदी सिफतो सलाह ते ओदे जिहड़े गुण ने अमोलक ने, क्योंकि मनुखी ये सभा बन गया है। एक दी मैं गल नहीं करदा, सारी दुनिया दा ये सभाव है, सोच है कि धन दे आया सब कुछ ही आ जाता है। जे धन आ गया ते सब कुछ खरीदया जा सकता है, सब कुछ पाया जा सकता है, पर साहिब समझाउंदे ना पाई। सोने नल तोल के भी ये नहीं मिलना, सोने नल तोलिया फिर दी कीमत की है, इहदा मुल की है, जो रब्बी रब दे बंदे देंदे ने ते जेड़े ए वस्तु नू प्राप्त कर दे। जे अमोलक है, मुलिक कोई नहीं, ते फिर इहदा वणज किवें होएगा। एक बेनती करा परमान है गुरबाणी दा, बाबा कबीर जी, ऐ दुनिया दे लोको कंचन सिउ पाई है नहीं तोड़। कंचन सोने नु कहंदे, जे तुसी रब्बी गुणा नो सोने नाल तोल के पौना चाहो ते सोने दे नाल तोल के भी ये नहीं मिलते। बाबा जी फिर कृपा करो, इन्हां दी कीमत मुल की है? कहन लगे, हां जो मैनू प्राप्ति हुई है, जो मैं कीमत देते है, मैं तुहानू दस देना एक किस कीमत ते गुण मिलते ने, रब्बी सिफत मिलती है। कंचन से उपाई है नहीं तोल, मन दे राम लिया है। बाबा कबीर जी बचन कर दे तो गुरु नू मन दे दे। हुण क्षमा करना, जो साडी जेब विच है, हाथ विच है, बड़ी आसानी नाल दे सकदे आ, गुरु अगे भेंट रखदे आ ना देने आ, पर जे गुरु साडे कोलों मन मंगे ते मन साडे वस विच नहीं है, साडी गिरफत विच नहीं है, जान के समझदिया होया भी असी मन अपने गुरु नूं भेंट नहीं कर सकते। ए भेटा उदों कर सकते हैं जदों ए सलीका जीवन विच आएगा, केड़ा मन अर्प्यो, उदों अर्पण कर सकते हो तुसी। हों मैं तजो जदों जीवन विचों हंकार छड़ दिया, ओना चिर मन गुरु नूं अर्पण नहीं कीता जा सकता जिन्ना चिर ए शरीर दा ठिकरा अहंकार दे नाल भरिया होया। क्यों?
ਕਿਵੇਂ ਕਰਾਂਗੇ? ਗੁਰਬਾਣੀ ਇਹ ਦੱਸ ਰਹੀ ਹੈ ਕਿ ਮਨ ਅਰਪਣ ਕਰਨ ਤੋਂ ਪਹਿਲਾਂ ਹੰਕਾਰ ਛੱਡਣਾ ਪੈਂਦਾ ਹੈ। ਹੰਕਾਰ ਨਹੀਂ ਛੱਡਾਂਗੇ, ਅੰਗ ਭਾਵ ਨਹੀਂ ਤਿਆਗਾਂਗੇ ਤੇ ਮਨ ਕਾਦਾਪੀ ਅਰਪਣ ਨਹੀਂ ਕਰ ਸਕਾਂਗੇ। ਅਸੀਂ ਹੰਕਾਰ ਨਹੀਂ ਛੱਡ ਸਕਦੇ, ਇਸ ਲਈ ਗੁਰੂ ਨੂੰ ਮਨ ਅਰਪਣ ਨਹੀਂ ਕਰ ਸਕਦੇ। ਇਹਦੇ ਲਈ ਹਉਮੈ ਦਾ ਤਜਣਾ ਛੱਡਣਾ ਜ਼ਰੂਰੀ ਹੈ। ਮਨ ਅਰਪਿਓ ਹਉਮੈ ਤਜੋ ਇਉਂ ਪੰਥ ਜੁਲਾਈ ਹੈ। ਇਹ ਜਿਹੜਾ ਮਾਰਗ ਗੁਰੂ ਦੱਸਦਾ, ਇਸ ਮਾਰਗ ਤੇ ਜੁਲਿਆ ਚੱਲਿਆ ਤੁਰਿਆ ਤਾਂ ਜਾ ਸਕਦਾ ਹੈ ਜੇ ਹੰਕਾਰ ਨੂੰ ਛੱਡ ਕੇ ਗੁਰੂ ਨੂੰ ਮਨ ਅਰਪਣ ਕੀਤਾ ਜਾਏ। ਬਾਬਾ ਕਬੀਰ ਜੀ ਇਸੇ ਲਈ ਸਮਝਾਉਂਦੇ ਨੇ ਕਿ ਭਾਈ ਇਹ ਮੁੱਲ ਜਿਹੜਾ ਨਾ ਗੁਣਾਂ ਦਾ, ਬਖਸ਼ੀਸ਼ ਦਾ, ਪਰਮੇਸ਼ਰ ਦੀ ਸਿਫਤੋ ਸਲਾਹ ਤੇ ਨਾਮ ਦਾ, ਉਹ ਹੈ ਮਨ ਕੀਮਤ ਹੈ। ਮਨ ਦਿਓ, ਜਿਹਨੇ ਮਨ ਗੁਰੂ ਦੇ ਹਵਾਲੇ ਕਰ ਦਿੱਤਾ, ਗੁਰੂ ਦੇ ਕੋਲ ਖਜ਼ਾਨੇ ਦੀ ਚਾਬੀ ਹੈ। ਗੁਰਬਾਣੀ ਵਿੱਚ ਜ਼ਿਕਰ ਆਉਂਦਾ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ। ਤਾਲਾ ਲਾਇਆ ਉਹਨੇ ਬੜਾ ਕੀਮਤੀ ਖਜ਼ਾਨਾ ਨਾਮ ਦੇ ਵਿੱਚ। ਦੁਨੀਆਂ ਦੀ ਨਜ਼ਰ ਵਿੱਚ ਨਾਮ ਦਾ ਜਿਹੜਾ ਹੈ ਨਾ ਅਮੋਲਕ ਹੋਣਾ ਜਾਣਕਾਰੀ ਨਹੀਂ ਹੈ। ਅਸੀਂ ਕਹਿੰਦੇ ਹਾਂ ਸੋਨਾ ਕੀਮਤੀ ਹੈ, ਚਾਂਦੀ ਕੀਮਤੀ ਹੈ, ਹੀਰੇ ਜਵਾਹਰਾਤ ਰਤਨ ਜਿਹੜੇ ਨੇ ਕੀਮਤੀ ਨੇ, ਪਰ ਇਹਨਾਂ ਨਾਲੋਂ ਵੀ ਕਿਤੇ ਕੀਮਤੀ ਰੱਬ ਦਾ ਨਾਮ ਹੈ। ਤੇ ਰੱਬ ਦੇ ਨਾਮ ਦੇ ਖਜ਼ਾਨੇ ਨੂੰ ਪਰਮੇਸ਼ਰ ਨੇ ਤਾਲਾ ਲਾਇਆ ਹੈ, ਆਪਣੇ ਆਪ ਨਹੀਂ ਕੋਈ ਲੁੱਟ ਸਕਦਾ। ਭਾਵੇਂ ਅਸੀਂ ਧਾਰਨਾ ਮਹਾਂਪੁਰਸ਼ਾਂ ਕੋਲੋਂ ਸੁਣਦੇ ਹਾਂ, ਬੜੇ ਪਿਆਰ ਨਾਲ ਗਾਉਂਦੇ ਸਮਝਾਉਂਦੇ, ਕਬੀਰ ਲੂਟਣਾ ਹੈ ਤੋ ਲੂਟ ਲੇ, ਲੁੱਟ ਲੈ। ਕੀ ਲੁੱਟ? ਰਾਮ ਨਾਮ ਲੇ ਲੂਟ, ਰੱਬ ਦਾ ਨਾਮ ਲੁੱਟ ਲੈ, ਲੁੱਟ ਲੈ ਪਿਆਰਿਆ। ਪਰ ਯਾਦ ਰੱਖਣਾ, ਜਿਹਨੇ ਦੁਨੀਆਂ ਵਿੱਚ ਆ ਕੇ ਜਗ ਦੇ ਪਦਾਰਥ ਲੁੱਟਣ ਦਾ ਹੁਨਰ ਸਿੱਖਿਆ ਹੋਵੇ, ਉਹ ਕਦੇ ਨਾਮ ਲੁੱਟਣ ਦਾ ਚੱਜ ਨਹੀਂ ਜਾਣ। ਲਓ ਹੁਣ ਨਾਮ ਨੂੰ ਲੁੱਟਣ ਦਾ ਚੱਜ ਕਿੱਥੋਂ ਮਿਲੇਗਾ? ਸਲੀਕਾ, ਠੰਗ, ਤਰੀਕਾ, ਯੁਗ ਜੁਗਤ, ਇਹ ਕਿੱਥੋਂ ਮਿਲਦੀ ਹੈ? ਸਾਹਿਬ ਕਹਿੰਦੇ ਮਾਯੂਸ ਨਾ ਹੋ, ਮੈਂ ਦੱਸਦਾ ਤੁਹਾਨੂੰ ਕਿ ਕਿੱਥੋਂ ਮਿਲਦਾ ਹੈ ਚੱਜ। ਉਹ ਚੱਜ ਮਿਲਦਾ ਪਿਆਰਿਓ ਗੁਰ ਮਿਲ, ਸਾਹਿਬ ਕਹਿੰਦੇ ਨੇ ਆ ਕੇ ਗੁਰੂ ਨੂੰ ਮਿਲ, ਗੁਰੂ ਦੀ ਸੰਗਤ ਵਿੱਚ ਬੈਠ, ਗੁਰੂ ਦੇ ਪਾਸ ਆ ਜਾ। ਗੁਰ ਮਿਲ ਚੱਜ ਆਚਾਰ ਸਿੱਖ, ਆਤਮਕ ਜੀਵਨ ਜਿਉਣ ਦੇ ਲਈ, ਨਾਮ ਦੀ ਪ੍ਰਾਪਤੀ ਲਈ ਚੱਜ ਤੈਨੂੰ ਗੁਰੂ ਕੋਲ ਆ ਕੇ ਬੈਠ ਕੇ ਸਿੱਖਣਾ ਹੋਏ। ਸੰਗਤ ਵਿੱਚ ਆਉਣਾ ਪਿਆਰਿਓ ਇਸੇ ਲਈ ਬਹੁਤ ਜ਼ਰੂਰੀ ਹੈ। ਇਥੋਂ ਉਹ ਬਖਸ਼ਿਸ਼, ਇਥੋਂ ਉਹ ਦਾਤ, ਇਥੋਂ ਹੀ ਰੱਬ ਦੇ ਨਾਮ ਦੀ ਪ੍ਰਾਪਤੀ ਦੀ ਜੁਗਤ ਤੇ ਚੱਜ ਗੁਰੂ ਕੋਲੋਂ ਸਿੱਖਣਾ ਪੈਣਾ ਕਿ ਅਸੀਂ ਨਾਮ ਨੂੰ ਲੁੱਟ ਸਕੀਏ। ਅਸੀਂ ਸਿੱਖਿਆ ਜਗਤ ਦੇ ਪਦਾਰਥਾਂ ਨੂੰ ਲੁੱਟਣਾ, ਉਹੀ ਲੁੱਟ ਸਕਦੇ। ਲੁੱਟ ਪਈ ਹੈ ਨਾਮ ਦੀ, ਪਰ ਅਸੀਂ ਲੁੱਟਣਾ ਨਹੀਂ ਜਾਣ। ਸਤਿਗੁਰੂ ਗੁਰੂ ਨਾਨਕ ਸਾਹਿਬ ਹੁਣ ਕਿਰਪਾ ਕਰੇ ਨੇ ਕਿ ਰੱਬ ਦੀ ਸਿਫਤ ਜਿਹੜੀ ਹੈ ਨਾ, ਗੁਣ ਨੇ ਜਿਹੜੇ ਅਮੋਲਕ ਨੇ, ਦੁਨੀਆਂ ਦੀ ਧਨ ਦੌਲਤ ਸੋਨਾ ਚਾਂਦੀ ਰਤਨ ਹੀਰੇ ਮੋਤੀਆਂ ਦੇ ਤੁਲੇ ਦੀ ਪ੍ਰਾਪਤੀ ਨਹੀਂ ਹੁੰਦੀ। ਅਮੁੱਲ ਵਪਾਰ, ਇਹਦਾ ਵਪਾਰ ਵੀ ਜਿਹੜਾ ਨਾ ਉਹ ਅਮੋਲਕ ਹੀ ਹੈ। ਤੇ ਮੈਂ ਜ਼ਿਕਰ ਕਰ ਰਿਹਾ ਸੀ, ਇਹਦਾ ਵਪਾਰ ਕਰਨ ਲਈ ਆਇਆ ਬੰਦਾ ਇਸ ਦੁਨੀਆਂ ਤੇ। ਪਰਦੇਸ ਝਾਗ ਸੌਦੇ ਕੋ ਆਇਆ, ਵਸਤ ਅਨੂਪ ਸੁਣੀ ਲਾਭ ਆਇਆ। ਤੇ ਜਦੋਂ ਇਹ ਵਪਾਰ ਕਰਨਾ ਹੋਵੇ ਨਾ, ਵਪਾਰ ਦਾ ਇੱਕ ਨਿਯਮ ਹੈ, ਵਪਾਰ ਕੋਈ ਵੀ ਹੋਵੇ, ਭਾਵੇਂ ਗੁਣ ਵਿਹਾਂਜਣੇ ਹੋਵਣ ਗੁਰੂ ਪਿਆਰਿਓ, ਤੇ ਭਾਵੇਂ ਸੰਸਾਰ ਦੀ ਕੋਈ ਵਸਤੂ ਖਰੀਦਣੀ ਹੋਵੇ, ਉਹਦੇ ਬਦਲੇ ਕੁਝ ਦੇਣੇ ਆ ਤਾਂ ਪ੍ਰਾਪਤ ਕਰ।
ਬੰਦਾ ਜਦੋਂ ਮਾਲਕ ਦੇ ਪਾਸੋਂ ਆਇਆ ਪਰਦੇਸ ਝਾਗ ਸੌਦਾ ਕਰਨ ਲਈ ਆਇਆ ਤੇ ਗੁਣ ਰਾਸ ਬੰਨ ਪੱਲੇ ਆਨੀ ਧਿਆਨ ਦੇਣਾ ਬਰੀਕੀ ਹੈ ਇਹ ਸ਼ਬਦ ਵਿਚਾਰ ਅੰਦਰ ਗੁਣਾਂ ਦੀ ਰਾਸ ਪੂੰਜੀ ਬੰਨ ਕੇ ਲੈ ਆਇਆ ਹੈ ਪਰ ਅਸੀਂ ਇਹੀ ਕਹਿੰਦੇ ਹਾਂ ਕਿ ਜੀਵ ਜਨਮ ਲੈ ਕੇ ਆਇਆ ਤੇ ਖਾਲੀ ਹੱਥ ਆਇਆ ਖਾਲੀ ਹੱਥ ਇਹਨੇ ਚਲ ਜਾਣਾ ਬਾਣੀ ਕਹਿ ਰਹੀ ਨਹੀਂ ਹੈ ਗੁਣਾਂ ਦੀ ਰਾਸ ਲੈ ਕੇ ਆਇਆ ਪਰ ਜੋ ਕਰਮ ਕਰਨਾ ਸੀ ਇਹਨੇ ਉਹ ਇਹਨੂੰ ਵਿਸਰ ਗਿਆ ਉਹ ਇਹਨੂੰ ਭੁੱਲ ਗਿਆ ਇਹਨੇ ਵਿਸਾਰ ਦਿੱਤਾ ਵਿਸਾਰਨ ਦਾ ਕਾਰਨ ਕੀ ਹੈ ਮਾਇਆ ਮੋਹ ਪਰਮ ਭੈ ਭੂਲੇ ਸੁੱਤ ਦਰਸਿਓ ਪ੍ਰੀਤ ਲਗਾਈ ਸਾਡੀ ਪ੍ਰੀਤ ਹੀ ਪੁੱਤਰ ਇਸਤਰੀ ਤੇ ਪਰਿਵਾਰ ਕੁਟੁੰਬ ਕੋੜਮੇ ਨਾਲ ਬਣ ਗਈ ਮਾਇਆ ਨਾਲ ਬਣ ਗਈ ਮਾਇਆ ਦੇ ਪਤੀ ਪਰਮਾਤਮਾ ਨਾਲ ਜੁੜਨਾ ਸੀ ਜੁੜ ਅਸੀਂ ਪਦਾਰਥਾਂ ਤੇ ਮਾਇਆ ਨਾਲ ਬਾਣੀ ਹਰ ਗੱਲ ਦਾ ਜਵਾਬ ਦੇ ਰਹੀ ਹੈ ਪਰ ਇਹਦੇ ਲਈ ਸਾਨੂੰ ਪ੍ਰਾਪਤੀ ਲਈ ਵਕਤ ਹੀ ਹੈ ਨਹੀਂ ਸਾਡੇ ਇਸ ਲਈ ਪਿਆਰਿਓ ਪ੍ਰਮੁੱਖ ਕਰਮ ਸਾਡਾ ਇਹੀ ਹੈ ਗੁਣ ਰਾਸ ਬਨ ਪੱਲੇ ਆਨੀ ਦੇਖ ਰਤਨ ਇਹ ਮਨ ਲਪਟਾਨੀ ਸ਼ਾਹ ਵਪਾਰੀ ਦੁਆਰਾ ਆਏ ਸ਼ਾਹ ਦੋ ਨੇ ਜੀ ਇੱਕ ਪਰਮਾਤਮਾ ਸ਼ਾਹ ਹੈ ਜਿਨਨੇ ਸਾਨੂੰ ਚੰਗੇ ਤੇ ਸ਼ੁਭ ਗੁਣਾਂ ਦੀ ਰਾਸ ਦੇ ਕੇ ਭੇਜਿਆ ਇੱਥੇ ਪਰ ਅਸੀਂ ਉਹ ਸ਼ੁਭ ਗੁਣਾਂ ਦੀ ਰਾਸ ਗਾਲ ਦਿੱਤੀ ਹੈ ਬਾਣੀ ਕਹਿ ਰਹੀ ਮੈਨੂੰ ਮਾਫ਼ ਕਰ ਦੇਣਾ ਆਪ ਦੇਖਦੇ ਹੋ ਨਾ ਕੋਈ ਵਸਤੂ ਲੈ ਕੇ ਘਰ ਰੱਖ ਲਈਏ ਵਰਤੀਏ ਨਾ ਭਾਵੇਂ ਉਹ ਪਈ ਪਈ ਗਲ ਜਾਂਦੀ ਤੇ ਰੱਬ ਨੂੰ ਵਿਸਾਰਨ ਦੇ ਕਾਰਨ ਹੁਣੇ ਤੇ ਮੈਂ ਬੇਨਤੀ ਕੀਤੀ ਮਾਇਆ ਮੋਹ ਭਰਮ ਭੈ ਭੁੱਲੇ ਸੁੱਤਦਾ ਰਾਸਿਓ ਪ੍ਰੀਤ ਲਗਾਈ ਤੇ ਜਿਹੜੇ ਗੁਣ ਲੈ ਕੇ ਆਏ ਸੀ ਜਿਹਦਾ ਵਣਜ ਕਰਨਾ ਸੀ ਇੱਥੇ ਨਾਮ ਦਾ ਰੱਬੀ ਸਿਫਤੋ ਸਲਾਹ ਦਾ ਤੇ ਰੱਬ ਨੂੰ ਵਿਸਾਰਨ ਕਰਕੇ ਉਹਨਾਂ ਗੁਣਾਂ ਦਾ ਕੀ ਬਣਿਆ ਹਰ ਬਿਸਰਤ ਤੇਰੇ ਗੁਣ ਗਲਿਆ ਦਾਸ ਬੜੇ ਸਰਲ ਸਰਲ ਬਚਨ ਇਸ ਲਈ ਲੈ ਰਿਹਾ ਕਿ ਸਭ ਦੀ ਸਮਝ ਵਿੱਚ ਆ ਜਾ ਮਾਲਕ ਨੂੰ ਵਿਸਾਰ ਕੇ ਜਦੋਂ ਅਸੀਂ ਮਾਇਆ ਤੇ ਜਗਤ ਦੇ ਪਦਾਰਥ ਤੇ ਪਰਿਵਾਰ ਦੇ ਮੋਹ ਵਿੱਚ ਹੀ ਖਚਿਤ ਹੋ ਗਏ ਸਾਡੇ ਉਹ ਸ਼ੁਭ ਗੁਣ ਜਿਹੜੇ ਸੀ ਗਲ ਗਏ ਹਰ ਬਿਸਰਤ ਤੇਰੇ ਗੁਣ ਗਲੇ ਆਓ ਅੱਜ ਸਾਹਿਬ ਫਿਰ ਸੁਚੇਤ ਕਰਦੇ ਨੇ ਸੁਚੇਤ ਹੋਈਏ ਕਿ ਪਰਮਾਤਮਾ ਦੇ ਗੁਣਾਂ ਦਾ ਜਿਹੜਾ ਵਪਾਰ ਹੈ ਉਹ ਵੀ ਅਮੋਲਕ ਹੈ ਉਹਨੂੰ ਯਤਨ ਨਾ ਕਰੀਏ ਰੁਪਈਏ ਪੈਸੇ ਧਨ ਦੌਲਤ ਸੰਨ ਸੋਨੇ ਚਾਂਦੀ ਨਾਲ ਖਰੀਦਣ ਦਾ ਉੱਦਮ ਨਾ ਕਰੋ ਨਾਮ ਦੀ ਦਾਤ ਕਦੋਂ ਮਿਲਦੀ ਹੈ ਕਹਿ ਕੇ ਮੈਂ ਲੜੀਵਾਰ ਸ਼ਬਦ ਵਿਚਾਰ ਕਰਾਂ ਇਹ ਦਾਤ ਬਖਸ਼ਿਸ਼ ਕਦੋਂ ਆਉਂਦੀ ਹੈ ਅਸਲ ਵਿੱਚ ਪਰਦੇਸ ਝਾਗ ਸੌਦੇ ਕੋ ਆਇਆ ਵਸਤ ਅਨੂਪ ਸੁਣੀ ਲਾਭਾਇਆ ਗੁਣ ਰਸ ਬਨ ਪੱਲੇ ਆਨੀ ਦੇਖ ਰਤਨ ਇਹ ਮਨ ਲਪਟਾਨੀ ਸ਼ਾਹ ਵਪਾਰੀ ਦੁਆਰੇ ਆਏ ਜਿਹੜੇ ਮਾਲਕ ਨੂੰ ਪਵਿੱਤਰ ਰੂਹਾਂ ਆਉਂਦੀਆਂ ਉਹ ਗੁਰੂ ਨਾਨਕ ਦੇ ਘਰ ਗੁਰੂ ਨਾਨਕ ਵੀ ਸ਼ਾਹ ਹੈ ਤੇ ਪਰਮਾਤਮਾ ਵੀ ਸ਼ਾਹ ਹੈ ਉਹ ਸ਼ਾਹ ਨੇ ਗੁਰੂ ਨਾਨਕ ਸ਼ਾਹ ਕੋਲ ਭੇਜੀ ਹੈ ਕਿਸ ਲਈ ਭੇਜਿਆ ਹੁਣ ਅਲੱਗ ਬਚਨ ਲੈਣਾ ਪਏਗਾ ਜਿਸ ਕਾ ਗ੍ਰਹਿ ਜਿੱਥੇ ਬੈਠੇ ਹੋ ਰੱਬ ਦਾ ਘਰ ਸਾਰੀ ਦੁਨੀਆਂ ਇਹ ਤਸਲੀਮ ਮੰਨਦੀ ਹੈ ਕਿ ਰੱਬ ਦੇ ਘਰ ਬੈਠੇ ਜਾਂ ਕਹਿੰਦੇ ਆ ਗੁਰੂ ਦੇ ਘਰ ਬੈਠੇ ਦੋਨੇ ਹੀ ਸ਼ਾਹ ਨੇ ਸ਼ਾਹ ਪਠਾਇਆ ਸ਼ਾਹ ਹੈ ਪਾਸ ਸਪਸ਼ਟ ਹੋ ਗਿਆ ਉਸ ਸ਼ਾਹ ਨਿਰੰਕਾਰ ਨੇ ਗੁਰੂ ਸ਼ਾਹ ਕੋਲ ਭੇਜਿਆ
ਤੇ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਜੋ ਸਾਨੂੰ ਚਾਹੀਦਾ ਅਸਲ ਵਿੱਚ ਨਾਮ ਉਹਨੂੰ ਤਾਲਾ ਲੱਗਾ। ਹੁਣ ਢੂੰਡਣਾ ਪਏਗਾ ਚਾਬੀ ਕਿੱਥੇ ਹੈ। ਇਹ ਤਾਲਾ ਆਦਰਸ਼ ਹੈ, ਇਹ ਤਾਲਾ ਤੋੜਿਆਂ ਟੁੱਟਦਾ ਨਹੀਂ ਹੈ। ਦੁਨੀਆਂ ਦੇ ਲਾਏ ਤਾਲੇ ਟੁੱਟ ਜਾਂਦੇ ਨੇ, ਮਨੁੱਖਾਂ ਦੇ ਲਗਾਏ ਤਾਲੇ ਤੋੜਨੇ ਆਸਾਨ ਨੇ, ਪਰ ਗੁਰੂ ਕੇ ਪਿਆਰਿਓ ਮਾਲਕ ਦਾ ਲਗਾਇਆ ਤਾਲਾ ਤੇ ਨਜ਼ਰ ਵੀ ਨਹੀਂ ਆਉਂਦਾ, ਪਤਾ ਹੀ ਨਹੀਂ ਹੈ ਕਿੱਥੇ ਹੈ, ਦਿਖਾਈ ਵੀ ਨਹੀਂ ਦਿੰਦਾ। ਤੇ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ, ਵੈਸੇ ਗੱਲ ਇਹ ਮੈਂ ਮਾਫ਼ ਕਰਨਾ, ਸਰੀਰ ਦੀ ਹੈ, ਕੁੰਜੀ ਗੁਰੂ ਕੋਲ ਹੈ। ਗੁਰੂ ਉਸ ਚਾਬੀ ਨਾਲ ਜਦੋਂ ਗੁਰੂ ਕੋਲ ਆਈਏ ਨਾ, ਸ਼ਾਹ ਪਠਾਇਆ ਸ਼ਾਹ ਪਾਸ ਤੇ ਆ ਕੇ ਬੇਨਤੀ ਕਰਨੀ ਪੈਂਦੀ ਹੈ, ਵੱਖਰ ਕੱਢੋ ਸਤਿਗੁਰੂ, ਕਿਰਪਾ ਕਰੋ ਕੱਢੋ ਵਸਤੂ ਨਾਮ ਦੀ ਗੁਣਾਂ ਦੀ, ਵੱਖਰ ਕੱਢੋ ਸੌਦਾ ਕਰਾ। ਜਿਵੇਂ ਇੱਕ ਵਪਾਰੀ ਦੂਜੇ ਨੂੰ ਕਹਿੰਦਾ ਆ ਮੇਰੇ ਨਾਲ ਵਪਾਰ ਕਰ, ਅਸਲ ਜਿਹੜੇ ਵਪਾਰੀ ਨੇ, ਰੱਬ ਦੇ ਨਾਮ ਦੇ ਵਪਾਰੀ ਨੇ ਨਾ, ਉਹ ਗੁਰੂ ਨੂੰ ਵੀ ਆ ਕੇ ਪ੍ਰੇਮ ਨਾਲ ਕਹਿੰਦੇ, ਕਿਉਂਕਿ ਬਾਪੂ ਹੈ ਸਾਡਾ, ਸ਼ਾਹ ਹੈ, ਸ਼ਾਹ ਜੀ ਆ ਮੇਰੇ ਨਾਲ ਸੌਦਾ ਕਰੋ, ਮੈਨੂੰ ਤੇਰਾ ਅਮੋਲਕ ਅਨੂਪ ਨਾਮ ਚਾਹੀਦਾ ਖਜ਼ਾਨਾ, ਜਿਹੜਾ ਮਾਲਕ ਦਾ ਤੁਹਾਡੇ ਕੋਲ ਚਾਬੀ ਹੈ ਨਾ, ਖੋਲੋ ਤੇ ਮੈਨੂੰ ਨਾਮ ਦਿਓ। ਅਸੀਂ ਹੁਣ ਵਿਕਾਰਾਂ ਨਾਲ ਗੰਧ ਨਾਲ ਭਰੇ ਪਏ ਆ ਕੇ ਬਾਬੇ ਨੂੰ ਕਹਿ ਦਈਏ ਬਾਬਾ ਨਾਮ ਦੇ, ਬਾਬਾ ਹੱਸੇਗਾ ਗੋਂ ਕਿ ਜੋ ਇਹ ਮੰਗ ਰਿਹਾ ਰੱਖੇਗਾ ਕਿੱਥੇ। ਸ਼ਮਾ ਕਰਨਾ, ਅਸੀਂ ਜੋ ਮੰਗ ਰਹੇ ਹਾਂ ਗੁਰੂ ਵੀ ਤੇ ਸੋਚੇਗਾ ਰੱਖੇਗਾ ਕਿੱਥੇ। ਹਿਰਦਾ ਇਹਦਾ ਸ਼ੁੱਧ ਨਹੀਂ ਹੈ, ਪਾਕ ਨਹੀਂ ਹੈ, ਪਵਿੱਤਰ ਨਹੀਂ ਹੈ, ਇਹਦੇ ਲਈ ਹੁਣ ਕੀ ਕਰੀਏ। ਇਹਦੇ ਲਈ ਮੈਂ ਕੱਲ ਵੀ ਬੇਨਤੀ ਕੀਤੀ ਸੀ, ਗੁਣ ਗਾਵਤ ਤੇਰੀ ਪੁੱਤਰ ਸੁਣ। ਇਹ ਸਭ ਕੁਝ ਕਰਨ ਤੋਂ ਪਹਿਲਾਂ ਕਰਤੇ ਦੇ ਗੁਣ ਗਾ, ਜਿਵੇਂ ਜਿਵੇਂ ਗਾਈ ਜਾਏਗਾ ਤੇਰੇ ਅੰਦਰ ਦੀ ਮੈਲ ਉਤਰੇਗੀ, ਜਦੋਂ ਮੈਲ ਉਤਰ ਗਈ, ਮੈਲ ਲੈ ਗਈ ਅੰਦਰ ਦੀ, ਫੇਰ ਪਿਆਰਿਆ ਜਦ ਤੋਂ ਨਾਮ ਦੀ ਦਾਤ ਮੰਗੇਗਾ ਤੇ ਗੁਰੂ ਤੈਨੂੰ ਉਹ ਖਜ਼ਾਨਾ ਖੋਲ ਕੇ ਚਾਬੀ ਲਾ ਕੇ ਦਾਤ ਦੇਗਾ, ਦਾਤ ਤੇਰੇ ਦਰਸਲ ਅੰਦਰ ਤੇਰੇ ਪਾਸ ਸੀ, ਤੂੰ ਭੁੱਲ ਬੈਠਾ। ਆਓ ਸਤਿਗੁਰਾਂ ਨੇ ਜੋ ਇਹ ਅਮੌਲਕ ਗਹਿਰੇ ਤਲ ਦੇ ਬਚਨ ਉਚਾਰਨ ਕੀਤੇ ਨੇ, ਕੁਛ ਕੁਛ ਸਮਝਣ ਦੇ ਲਈ ਮੈਂ ਭੂਮਿਕਾ ਬਣਨ ਦਾ ਯਤਨ ਕੀਤਾ, ਮੈਂ ਤੁਛ ਜੀ ਬੁੱਧੀ ਵਾਲਾ ਇਨਸਾਨ ਆ। ਆਓ ਗੁਰੂ ਦੇ ਸਹਾਇਤਾ ਤੇ ਮਦਦ ਨਾਲ ਹੀ ਵਾਚਣ ਦਾ ਯਤਨ ਕਰੀਏ। ਪਰਮਾਤਮਾ ਦੇ ਅਕਾਲ ਪੁਰਖ ਦੇ ਗੁਣ ਅਮੌਲਕ ਨੇ ਤੇ ਉਹਨਾਂ ਦਾ ਵਣਜ ਕਰਨ ਵਾਲਾ ਵਪਾਰ ਹੈ ਜਿਹੜਾ ਉਹ ਵੀ ਅਮੌਲਕ ਹੈ, ਤੇ ਵਪਾਰ ਕਰਨ ਵਾਲੇ ਨੇ ਜਿਹੜੇ ਪਿਆਰੇ ਗੁਰਮੁਖ ਅਮੁੱਲ ਨੇ ਉਹ ਵੀ ਅਮੋਲਕ। ਅਮੁੱਲ ਵਪਾਰੀਏ ਅਮੁੱਲ ਭੰਡਾਰ, ਹੁਣ ਹਰ ਵਪਾਰੀ ਦੇ ਕੋਲ ਜੋ ਵਪਾਰ ਕਰਦਾ ਉਹਦਾ ਭੰਡਾਰ ਹੁੰਦਾ। ਜੇ ਕੋਈ ਕਾਂਸੀ ਖਰੀਦਦਾ ਤੇ ਉਹਨੇ ਕਾਂਸੀ ਜਮ੍ਹਾਂ ਕੀਤੀ ਹੁੰਦੀ ਹੈ, ਭੰਡਾਰ ਖਜ਼ਾਨਾ। ਕੋਈ ਅਨਾਜ ਖਰੀਦਦਾ ਤੇ ਅਨਾਜ ਦਾ ਗੋਦਾਮ, ਇਹ ਤੇ ਅਸੀਂ ਮੰਨਦੇ ਹਾਂ ਨਾ ਵੀ ਵਪਾਰੀਆਂ ਦੇ ਕੋਲ ਇਹ ਸਭ ਕੁਝ ਹੁੰਦਾ ਇਕੱਠਾ ਕੀਤਾ। ਤੇ ਨਾਮ ਦੇ ਵਪਾਰੀ ਜਿਹੜੇ ਨੇ, ਸ਼ੁਭ ਗੁਣਾਂ ਦੇ ਵਪਾਰੀ ਜਿਹੜੇ, ਉਹਨਾਂ ਕੋਲ ਖਜ਼ਾਨਾ ਕਿਹੜਾ ਹੋਏਗਾ? ਨਾਮ ਦਾ। ਗੁਰਬਾਣੀ ਨੇ ਸਿੱਧ ਕੀਤਾ ਇਸ ਦੁਨੀਆ ਦਾ ਸ਼ਾਹੂਕਾਰ ਅਸਲ ਉਹ ਹੈ ਜਿਸ ਦੇ ਪੱਲੇ ਰੱਬ ਦਾ ਨਾਮ ਹੈ। ਨਾਮ ਧਨ ਜਿਸ ਜਨ ਕੈ ਪਾਲੈ, ਪਾਲੈ ਦਾ ਮਤਲਬ ਪੱਲੇ, ਸੋਈ ਪੂਰਾ ਸ਼ਾਹ, ਉਹ ਹੈ ਦੁਨੀਆ ਦਾ ਪੂਰਾ, ਜਿਹਦੇ ਵਿੱਚ ਕੋਈ ਕਮੀ ਨਹੀਂ, ਪੂਰਾ ਸ਼ਾਹ ਸ਼ਾਹੂਕਾਰ ਜਿਸ ਦੇ ਪੱਲੇ ਨਾਮ ਹੈ, ਤੇ ਜਿਹਦੇ ਪੱਲੇ ਉਹ ਪਰਮਾਤਮਾ ਖੁਦ ਹੋਵੇ ਜਿਹਦੇ ਨਾਲ, ਉਹ ਤੇ ਨਰ ਫਿਰ ਗੁਣਾਂ ਦਾ ਗਹੀਰ ਬਣ ਜਾਂਦਾ ਸਾਗਰ। ਤੋ ਗੁਰੂ ਕੇ ਪਿਆਰਿਓ, ਪਰਮਾਤਮਾ ਦਾ ਵਪਾਰ ਕਰਨ ਵਾਲੇ ਵੀ ਅਮੌਲਿਕ, ਉਹਨਾਂ ਨੇ ਜੋ ਵਪਾਰ ਕਰ ਕਰਕੇ
ਭੰਡਾਰ ਖਜ਼ਾਨਾ ਇਕੱਠਾ ਕੀਤਾ ਗੁਣਾਂ ਤੇ ਨਾਮ ਦਾ ਉਹ ਵੀ ਅਮੋਲਕ ਹੈ। ਅਮੁੱਲ ਆਮ ਅਮੁੱਲ ਲੈ ਜਾ। ਜਿਹੜੇ ਨਾਮ ਦਾ ਵਣਜ ਕਰਨ ਲਈ ਆਉਂਦੇ ਨੇ ਨਾ, ਉਹਨਾਂ ਦਾ ਆਮਨਾ ਵੀ ਅਮੋਲਕ ਹੈ। ਉਹਨਾਂ ਦੀ ਕਦਰ ਕੀਮਤ ਨੂੰ ਸਮਾਜ ਸੰਸਾਰ ਨਹੀਂ ਸਮਝ ਸਕਦਾ। ਆਉਂਦੇ ਨੇ ਵਣਜ ਕਰਨ ਲਈ ਜਿਹੜੇ, ਤੇ ਆ ਮੁੱਲ ਲੈ ਜਾ ਜਿਹੜੇ ਇਥੋਂ ਰੱਬੀ ਗੁਣ ਤੇ ਪਰਮਾਤਮਾ ਦਾ ਨਾਮ ਵਣਜ ਕੇ ਲੈ ਜਾਂਦੇ ਨੇ, ਉਹ ਵੀ ਅਮੋਲਕ ਨੇ, ਅਮੋਲਕ ਹੀ ਹਨ। ਅਮੁੱਲ ਭਾਈ, ਅਮੁੱਲਾ ਸਮਾਜ, ਭਾਈ ਪ੍ਰੇਮ ਨੂੰ ਕਹਿੰਦੇ ਨੇ। ਸਾਹਿਬ ਕਹਿੰਦੇ ਉਹਨਾਂ ਦੀ ਨਿਸ਼ਾਨੀ ਹੈ ਦੁਨੀਆਂ ਦੇ ਲੋਕੋ, ਸਮਝ ਲਓ ਜੇ ਸਮਝਣਾ ਹੈ। ਉਹ ਰੱਬ ਦੇ ਪਿਆਰ ਵਿੱਚ ਰਹਿੰਦੇ ਨੇ, ਭਾਈ ਪਿਆਰ ਨੂੰ ਕਹਿੰਦੇ ਨੇ। ਤੇ ਭਾਈ ਤੋਂ ਮੁਰਾਦ ਹੈ ਰੱਬੀ ਪ੍ਰੇਮ ਦੇ ਵਿੱਚ ਜਿਹੜੇ ਜੀਉਂਦੇ ਨੇ। ਭਾਈ ਸਾਹਿਬ ਸ਼ਬਦ ਗਾਇਨ ਕਰੇ ਸੀ, ਇੱਕ ਚਿੱਤ ਜਿਹ ਇੱਕ ਛਿੰਨ ਤੇ ਆਇਓ, ਕਾਲ ਫਾਸ ਕੇ ਬੀਚ ਨ ਆਇਓ, ਜਿਨ ਪ੍ਰੇਮ ਕੀਓ ਤਿੰਨ ਹੀ ਰੱਬ ਪਾਏ। ਰੱਬ ਨੂੰ ਪਾਉਣ ਦਾ ਸਲੀਕਾ ਹੀ ਇੱਕੋ ਹੈ, ਹੋਰ ਸਾਰੇ ਅੰਦਾਜ਼ੇ ਨੇ। ਸਾਰੇ ਸ਼ਬਦ ਅੰਦਰ ਹੁਣ ਪੌੜੀ ਵਿੱਚ ਅੰਦਾਜ਼ਿਆਂ ਦਾ ਜ਼ਿਕਰ ਆਏਗਾ। ਸਲੀਕਾ ਅਸਲ ਗੁਰੂ ਨਾਨਕ ਸਾਹਿਬ ਦੇ ਘਰੋਂ ਮਿਲਦਾ ਹੈ, ਜਿਹਨੂੰ ਰੱਬ ਨਾਲ ਗੁਰੂ ਨਾਲ ਪ੍ਰੇਮ ਕਰਨਾ ਆ ਗਿਆ ਨਾ, ਉਹਨੂੰ ਪਰਮਾਤਮਾ ਦੀ ਤੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜਿਨ ਪ੍ਰੇਮ ਕੀਓ ਤਿੰਨ ਹੀ, ਉਹਨਾਂ ਨੇ ਰੱਬ ਨੂੰ ਪਾਇਆ। ਸਾਹਿਬਾਂ ਨੇ ਇਹ ਵੀ ਉਪਦੇਸ਼ ਕਰਨ ਲਈ ਜ਼ੋਰ ਦਿੱਤਾ, ਕਿੰਨਾ ਜ਼ੋਰ ਦਿੱਤਾ, ਸੱਚ ਕਹੂੰ, ਮਾਫ ਕਰਨਾ, ਗੁਰੂ ਤੇ ਕਦੇ ਅਸੱਤ ਕਹਿੰਦਾ ਹੀ ਨਹੀਂ, ਗੁਰੂ ਤੇ ਸੱਚ ਹੀ ਕਹਿੰਦਾ। ਪਰ ਫਿਰ ਵੀ ਜ਼ੋਰ ਦੇ ਕੇ ਦੁਨੀਆਂ ਨੂੰ ਸਮਝਾਇਆ, ਮੈਂ ਸੱਚ ਆਖਦਾ ਦੁਨੀਆਂ ਦੇ ਲੋਕੋ, ਸੱਚ ਕਹੂੰ, ਤੇ ਜੋ ਮੈਂ ਸੱਚ ਕਹਿਣ ਲੱਗਾ ਸੁਣ ਲਿਓ, ਸਭੈ ਸਾਰੇ ਸੁਣ ਲਿਓ ਜੇ ਧਿਆਨ ਨਾਲ, ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਏ। ਰੱਬ ਨੂੰ ਪ੍ਰਾਪਤੀ ਜਿਹੜੀ ਹੈ ਨਾ, ਚੰਗੀਆਂ ਭੇਟਾਵਾਂ ਦੇ ਕੇ ਗੁਰੂ ਪ੍ਰਾਪਤ ਨਹੀਂ ਹੁੰਦਾ, ਰੱਬ ਨਹੀਂ ਮਿਲਦਾ, ਉਹ ਅਮੋਲਿਕ ਹੈ। ਉਹਦੇ ਨਾਲ ਜਿੰਨੇ ਪ੍ਰੇਮ ਦਿਲੀ ਕੀਤਾ ਉਹਨਾਂ ਨੇ ਹੀ ਉਹਨੂੰ ਪਾਇਆ। ਅਮੁੱਲ ਭਾਈ, ਜਿਹੜੇ ਉਹਦੇ ਪ੍ਰੇਮ ਵਿੱਚ ਰਹਿੰਦੇ, ਅਮੁੱਲਾ ਸਮਾਜ, ਫਿਰ ਉਹ ਉਸ ਅਮੋਲਕ ਪਰਮਾਤਮਾ ਦੇ ਨਾਮ ਵਿੱਚ ਸਮਾ ਜਾਂਦੇ। ਅਮੁੱਲ ਧਰਮ, ਅਮੁੱਲ ਦੀਵਾਨ, ਇੱਥੇ ਧਰਮ ਦਾ ਅਰਥ ਹੈ ਰੱਬ ਦੇ ਦੀਵਾਨ ਘਰ ਦਰਬਾਰ ਦੀ ਮਰਿਆਦਾ, ਉਹਦੇ ਘਰ ਦੀ ਮਰਿਆਦਾ ਹੈ ਪਿਆਰੇ। ਬਲਕਿ ਜੇ ਮੈਂ ਹੱਥ ਜੋੜ ਬੇਨਤੀ ਕਰਾਂ, ਇਹ ਦੁਨੀਆਂ ਤੇ ਜਿੰਨੇ ਘਰ ਨੇ, ਹਰ ਘਰ ਦੇ ਜਿਉਣ ਦਾ ਸਲੀਕਾ ਮਰਿਆਦਾ ਅਲੱਗ ਅਲੱਗ ਹੈ। ਅਸੀਂ ਕਈ ਵਾਰੀ ਸੁਣਦੇ ਹਾਂ ਨਾ, ਭਾਈ ਸਾਡੇ ਘਰ ਦੀ ਮਰਿਆਦਾ ਇਹ ਹੈ ਕਿ ਅਸੀਂ ਇੱਥੇ ਕੋਈ ਵੀ ਪ੍ਰਾਣੀ ਉੱਚਾ ਨਹੀਂ ਬੋਲਦੇ, ਜੇ ਇੱਥੇ ਰਾਤ ਕੱਟਣੀ ਤੇ ਤੈਨੂੰ ਉੱਚਾ ਨਹੀਂ ਬੋਲਣਾ। ਸਾਡੇ ਘਰ ਦੀ ਮਰਿਆਦਾ ਹੈ ਕਿ ਇਸ ਘਰ ਵਿੱਚ ਨਸ਼ਾ ਕਰਕੇ ਕੋਈ ਨਹੀਂ ਆ ਸਕਦਾ, ਇੱਕ ਘਰ ਦੀ ਮਰਿਆਦਾ। ਤੇ ਰੱਬ ਦੀ ਘਰ ਦੀ ਵੀ ਮਰਿਆਦਾ, ਕਾਨੂੰਨ ਹੈ, ਉਹਦਾ ਵੀ ਆਪਣਾ ਕਾਨੂੰਨ ਹੈ, ਉਹ ਬੰਦਿਆਂ ਦਾ ਬਣਾਇਆ ਕਾਨੂੰਨ ਹੀ ਹੈ। ਤੇ ਬੰਦਿਆਂ ਦੇ ਬਣਾਏ ਸੀ, ਜੋ ਮੈਂ ਦ੍ਰਿਸ਼ਟਾਂ ਦਿੱਤਾ ਪਿਆਰਿਓ, ਜੋ ਦੁਨੀਆਂ ਤੇ ਕਾਨੂੰਨ ਚੱਲਦਾ ਬੰਦਿਆਂ ਦੇ ਬਣਾਏ ਹੋਏ ਕਾਨੂੰਨ ਨੇ, ਲਾ ਨੇ, ਪਰ ਰੱਬ ਦੇ ਘਰ ਵਿੱਚ ਉਹਨੇ ਖੁਦ ਹੀ ਆਪਣਾ ਜਿਹੜਾ ਕਾਨੂੰਨ ਲਾ ਬਣਾਇਆ, ਉਹਨੂੰ ਧਰਮ ਕਹਿੰਦੇ, ਉਹ ਹੈ ਧਰਮ, ਜਿਸ ਨੂੰ ਹਰ ਇੱਕ ਨੇ ਕਬੂਲ ਕੀਤਾ, ਜਿਹੜਾ ਉਥੋਂ ਦਾ ਵਸਿੰਦਾ ਹੋਇਆ, ਜਿਹੜਾ ਉੱਥੇ ਜਾ ਕੇ ਵਸਿਆ, ਉਹਦੇ ਮਾਲਕ ਦੇ ਘਰ ਵਿੱਚ, ਮਾਲਕ ਦੇ ਦਰ ਤੇ, ਕਿਉਂਕਿ ਦਰ ਦਾ, ਉਹਦੇ ਘਰ ਦਾ, ਉਹਦੇ ਦਰਬਾਰ ਦਾ ਜ਼ਿਕਰ ਅਗਲੀ ਪੌੜੀ ਵਿੱਚ ਆਪ ਸਰਵਨ ਕਰੋਗੇ, ਉੱਥੇ ਕੀ ਕਾਨੂੰਨ ਹੈ, ਉੱਥੇ ਕੀ ਲਾ ਹੈ,
सतगुरु अज समझा रहे ने कि भाई अमुल व्यापारी अमुल भंडार अमुल आम है अमुल है जाय अमुल भाय अमुला समाय अमुल धर्म अमुल दीवान दीवान दरबार नूं कहिंदे ने उहदी जेड़ी फर्ज सनासी है उहदे घर दा जेड़ा कानून है गुरु के प्यारे अते उहदे घर दरबार दा जो कानून है वह भी अमुल है खरीदया नहीं जा सकता ए दुनिया के कानून दुनिया खरीद लेंदी बनाए बंदिया ने बंदे ही खरीद लेंदे पर वो अमोलक है अमुल तुल अमुल परवान परमात्मा जेड़े तकड़ ते जीवां दे चंगे ते मंदे कम्मां नू तोड़दा है ना वो ते तकड़ी भी तकड़ भी अमोलक है पर ये तकड़ की है वड्डा तकड़ तकड़ी नहीं क्योंकि साडे गुणा अवगुण थोड़े नहीं बहुत ने किन्ने कोई कहे कि किन्ने कोई कट्ठे आउणगे ते बाणी विच जिक्र आउंदा है जेता समुंद सागर नीर भरिया सागर विच पानी है ना कोई तकड़ी ऐसी नहीं बनी उस पानी नू कोई तोल सके कोई तकड़ है बंदे दी बुद्धि अनुमान नहीं लगा सकी कि सागर दे पेट विच पानी किन्ना मैं संखेप करा समा नहीं है अमुल तुल तकड़ अमुल परवान वट्टा जिद ना तो लिया जांदा चंगे मंदे कर्म अमुल बख्शीश रब दी बख्शिश भी अमोलक है निशान निशानी जदों रब दे बंदे रब दी बंदगी करदे ने भगती दा निशान बन जांदा वो भी अमोलक है अमुल कर्म अमुल फुरमान रब दी बख्शिश ते रब दा हुक्म भी अमोलक है अमुलो अमुल आखिया ना जाय अमुल ही अमुल अमोलक ही अमोलक है ओदा मुल ओदी कीमत ओदे किसे तरह करके भी हुनर दा अंत नहीं है आख आख रहे लिवला होर अंदाजे ला ला के दुनिया रह गई लिवी लाई लेकिन कुछ भी पल्ले नहीं पया आखें वेद पाठ पुराण ओदा ते वेद भी चार ने प्राण अठारह ने ए वेदां दे मंत्र ते पाठ भी उसका जिक्र करे ने आखें पढ़े करे वखयान आ करे ने पढ़े विद्वान लोग भी वखयान करके वैसे कथन दुनिया विच बहुत घट हुंदा असी लोग कह देने हैं मैं कथा करदा असी सारे लोग व्याख्या करदे हैं कथा नहीं करदे कथा ते कोई रब्बी रूह कर दी है परमात्मा नाल जुड़ी हुई वो कथन कर देन बचन कर देन असी लोक की वखयान दूजियां दियां लिखतां वेख वेख के ना सारा दिन फिर शाम नूं बयान कर दियां वेख के आखन नूं वखयान कहिंदे कथा विच ते वखयान विच ए अंतर है आखें ब्रह्मे ब्रह्मा भी उन्हों कह रहे ने एक ने बहुते बहु वचन है आखें इंद पता नहीं किन्ने इंद्र ते ब्रह्मे ओदे जस नूं कह रहे ने आखें गोपी गोपियां कह रही गोविंद श्री कृष्ण लिए बोल है गोविंद पता नहीं किन्ने कृष्ण ओदे जस नूं कह रहे आखें ईशर पता नहीं किन्ने शिव किन्ने सिद्ध ओदे नाम नूं या ओदी सिफत नूं अंदाजे ला ला बयान करे ने आखें केते कीते बुद्ध उहदे अपने कीते हुए पता नहीं किन्ने बुद्ध हुण एक बुद्ध होया दुनिया कहेगी बुद्ध किन्ने एक ईश्वर होया ईश्वर वर्गी बिरती ब्रह्मा वर्गी बिरती वाले पता नहीं किन्ने संसार विच जिहड़े रब ने कीते ने इत्थे बचन सिद्ध हो गया आखें केते कीते बुद्ध आखें दानव आख रहे ने देवते आख रहे ने देवते ते मनुख कह रहे ने अते सेवक कह रहे ने उनू सेम सेम के केते आखन आखे आखन पाए पता नहीं किन्ने उनू आख रहे ने ते आखन दा कुछ यतन कर रहे ने केते कह कह कह कह के इस दुनिया तो उठ चले गए
ਇੱਥੇ ਕੀਤੇ ਉਹਨੇ ਇੰਨੇ ਬਣਾਏ ਤੇ ਸਾਹਿਬ ਕਹਿੰਦੇ ਜੇ ਤੂੰ ਮਾਲਕਾ ਹੋਰ ਇੰਨੇ ਬਣਾ ਦੇਵੇਂ ਜੀਵ ਤਾਂ ਆਖ ਨਾ ਸਕੈ ਕੇਈ ਕਿ ਤੈਨੂੰ ਮੁਕੰਮਲ ਕੋਈ ਬਿਆਨ ਨਹੀਂ ਕਰ ਸਕਦਾ। ਇਸ ਲਈ ਇਹੀ ਕਹਿਣਾ ਚਾਹੀਦਾ ਜੇ ਵਡ ਭਾਵੈ ਤੇ ਵਡ ਹੋ। ਤੁਸੀਂ ਜਿੰਨਾ ਉਹਨੂੰ ਬਿਆਨ ਕਰੋਗੇ ਉਤਨਾ ਵੱਡਾ ਹੁੰਦਾ ਜਾਏਗਾ, ਉਹਦੀ ਵਡਿਆਈ ਨੂੰ ਬਿਆਨ ਮਨੁੱਖ ਨਹੀਂ ਕਰ ਸਕਦਾ। ਜਿੰਨਾ ਚਾਹੇ ਆਪਣੇ ਆਪ ਨੂੰ ਹੋਰ ਵਿਸ਼ਾਲ ਤੇ ਵੱਡਾ ਕਰ ਸਕਦਾ ਜੇ ਉਹਨੂੰ ਭਾਵੇ। ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਪਰਮਾਤਮਾ ਸਦਾ ਥਿਰ ਰਹਿਣ ਵਾਲਾ ਜਾਣੋ ਉਹਨੂੰ, ਉਹਦਾ ਅੰਤ ਜਾਣਨ ਦੀ ਗੱਲ ਨਹੀਂ ਕਰਨੀ ਚਾਹੀਦੀ। ਤੇ ਜੇ ਕੋ ਆਖੇ ਬੋਲ ਵਿਗਾੜ, ਮੇਰੇ ਵਰਗਾ ਬੜ ਬੋਲਾ ਜੇ ਰੱਬ ਦੇ ਅੰਤ ਨੂੰ ਕਹਿਣਾ ਚਾਹੇ ਆਖੇ, ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ। ਜਿਹੜਾ ਕਹਿਣ ਦਾ ਯਤਨ ਕਰਿਓ ਮੂਰਖਾਂ ਵਿੱਚੋਂ ਮਹਾਂ ਮੂਰਖ ਲਿਖਤ ਵਿੱਚ ਤੇ ਬਿਆਨ ਕਰਨ ਵਿੱਚ ਆਵੇ। ਉਹਨਾਂ ਚੁੱਕਾਂ ਦੀ ਖਿਮਾ ਸਮੇਂ ਦੀ ਸੰਪੂਰਨਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਪੂਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਹੀਂ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਭ ਤੋਂ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨ ਦਿਆਵੇ ਧਾਏ ਸਭ ਥਾਈਂ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਤੇ ਕੈਂਡਿਟ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨੇ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੇ ਧਰਮ ਨਿਹਾਰਿਆ ਸਿੱਖੀ ਕਿਰਸਾ ਸਵਸਾ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਿਆ ਵਿੱਚ ਤਾਵਨ ਕਾ ਸਦਕਾ ਸਰਬ ਸੁਖੋਏ ਜਾਂ ਜਾਂ ਖਾਲਸਾ ਜੀ ਸਭ ਤਾਂ ਤਾਰ ਸ਼ਰਿਆਤ ਦੇਖਤੇ ਫਤਿਹ ਬਿਰਤ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਵਿਸਾਹ ਦਾਲ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਨ ਤਾਣਿਓ ਕਿਤਾ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੇ ਵਿਚਾਰ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੁਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਮਿੱਠੇ ਘਰਾਂ ਵਿੱਚ ਲਾਇਓ ਗੁਰਬਾਣੀ ਦੇ ਜਾਪ ਸਰਵਣ ਕਰ ਜਾਣ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਮਿਹਨਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਆਜ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਦੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਕਰਦੇ ਸੇਵ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੁਗਤਾ ਦੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਿਰਪਾ ਕਰਨੀ ਸੇਵ ਕਰਨ ਦੇ ਰੁਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਹੀ ਅਕਾਲ ਕੀ ਤਵੀ ਚਲਾਇਓ ਸਤਿ ਸਿੱਖਣ ਕੋ ਹੁਕਮ

ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗੌੜੀ ਦਿਵਕੀ ਮਹਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਮਰਿਓ ਸਿਰਜਣਹਾਰ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾ। ਨਿਤ ਨਿਤ ਜੀ ਅੜੇ ਸਮਾਲੀਅਨ ਦੇਖੇ ਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾ ਕਮ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿ ਪਵਨ ਸੱਦਨ ਹਾਰਾ ਸਿਮਰੀਏ ਨਾਨਕ ਸੇ ਦੇ ਆਵਨ ਰਾਗਾ ਸਮਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੁਵੇ ਸਨੇਖ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸੀਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਹਾ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇ ਤਿਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮਹਿਥਾਲ ਰਵਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਕੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਤੇਰੀ ਰਹਾਓ ਸਹਿਸ ਤਵ ਨੈਨ ਨਨਾ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਕੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਇ ਵਾਸਾ ਰਾਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡਾਓਤ ਪੁਨ ਵੱਡਾ ਹੈ ਰਾਹੋ ਸਾਕਤ ਹਰ ਸਾਧ ਨ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲੈ ਚੁਪੈ ਤੁਕ ਪਾਵੇ ਜਮਕਾਲ ਸਹਿ ਹੈ ਸਿਰ ਡੰਡਾ ਹੈ ਅਰਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਉ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਪਉ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵੱਡਾ ਹੈ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮ ਇਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਤਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੇ ਬਸੰ ਸੁਹੇਲਾ ਆਉਦ ਘਟੈ ਦਿਨਸ ਰਹਿਣਾ ਰੇ ਮਨ ਗੁਰਮਿਲ ਕਾ ਸਵਾਰੇ ਰਹਾਓ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜਿਉ ਕਿਰਪਾ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਉ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਜਾਂ ਕੋ ਆਏ ਸੋਏ ਵਿਹਾਰ ਜੋ ਹਰ ਗੁਰ ਤੇ ਮਨੈ ਵਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗੌਤੀ ਜੀ ਸਹਾਏ। ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇ ਹੈ ਘਰ ਨੋ ਨਿਤ ਆਵੈ ਧਾਏ। ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਰ, ਸੱਚੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀਓ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਹੈ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ। ਸੋਹਲੇ ਸਾਹਿਬ ਜੀ ਦੇ ਪਾਠ ਹੋਏ ਹਨ। ਬਾਣੀ ਪੜ੍ਹਦਿਆਂ ਤੋਂ, ਸੇਵਾ ਕਰਦਿਆਂ ਤੋਂ, ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੇ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ, ਤੰਦਰੁਸਤੀਆਂ ਬਖਸ਼ਣੀਆਂ, ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ, ਆਪਣੇ ਲੜ ਲਾਈ ਰੱਖਣਾ ਪਾਤਸ਼ਾਹ ਜੀਓ। ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਵਿੱਚ ਸੁੱਖ ਨਾਲ ਬਤੀਤ ਹੋਇਆ ਹੈ। ਚਾਰ ਪਹਿਰ ਰਹਿਣ ਆਪ ਜੀ ਆਪਣੇ ਭਾਣੇ ਵਿੱਚ ਬਤੀਤ ਕਰਾਉਣਾ, ਇਸ ਵੇਲੇ ਆਪ ਜੀ ਦਾ ਸੁੱਖ ਆਸਨ ਤਿਆਰ ਹੈ। ਆਪ ਆਪਣੇ ਆਸਨ ਤੇ ਬਿਰਾਜਮਾਨ ਹੋਵੋ। ਸੇਵਕਾਂ ਨੂੰ, ਸੰਗਤਾਂ ਨੂੰ, ਆਪਣੇ ਬੱਚਿਆਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ, ਸਹੀ ਪਿਆਰੇ ਮਿਲਣਾ, ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚੇਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਦੀ ਜਿਹ ਮਾਤ ਪਿਤਾ ਸੁਤਮੀਤ ਨ ਭਾਈ ਮਨ ਊਹਾਂ ਨਾਮ ਤੇਰੇ ਸੰਗ ਸਹਾਈ ਜੇ ਮਹਾਂ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜਿਹ ਮੁਸ਼ਕਲ ਹੋਵੈ ਤਾਰੀ ਹਰ ਕੋ ਨਾਮ ਕਿਨ ਮਾਹੇ ਉਧਾਰੀ ਅਨਿਕ ਪੁਨਹ ਚਰਨ ਕਰਦ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੂਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ ਜਿਹ ਮਾਰਗ ਜਾਤ ਕੇ ਲਾ ਤੈ ਹਰ ਨਾਮ ਸੰਗੂਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪ ਤਹਿ ਪਾਰ ਪਰਾਹੀ ਅਨਿਕ ਬਿਗਨ ਜੈ ਆਈ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਿਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮਹਿਲਾ ਮਨ ਕਬੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਸਾ ਨਾਮ ਜਪੂ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰ ਕੇ ਗਨ ਜਾਹਿ ਨ ਕੋਸਾ ਹਰ ਕਾ ਨਾਮ ਊਹਾਂ ਸੰਗ ਤੋਸਾ ਜੇ ਪੈਡੈ ਮਾਂਦ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਂ ਪੰਥ ਤੇਰਾ ਕੋ ਨਾ ਸਿਆਨੂੰ ਹਰ ਕਾ ਨਾਮ ਤੈ ਨਾਲ ਪਛਾਨੂੰ ਜੈ ਮਹਾਂ ਭਿਆਨ ਤਪਤ ਬਹੁ ਕਾਮੂ ਤੈ ਹਰ ਕੇ ਨਾਮ ਕੀ ਤੂੰ ਉਪਰ ਛਾਮੂ ਜਹ ਤ੍ਰਿਕਾ ਮਨ ਤੁਝ ਆਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸ਼ਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੂ ਦਾਨ ਮਨ ਤਨ ਰੰਗ ਰਤੇ ਰੰਗ ਕੈ ਨਾਨਕ ਜਨ ਕੈ ਬਿਰਤ ਬਬੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀਂ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਧਨ ਜਨ ਕੁਵਾ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਵਰ ਨ ਜਾਣੀ ਪੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤਿਉ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਥਾ ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਚਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਭੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸੁਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗੋ ਤਿਆਗ ਬਨ ਮੱਧੇ ਫਿਰਿਆ ਅਨਿਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਪੀਸਰ ਤੀਵੈ ਅਗਨ ਮਾਏ ਹੋਮਤ ਪ੍ਰਾਨ ਕਨਿਕਸਵ ਹੈ ਵਰ ਭੂਮਦਾ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਤਉ ਭੀ ਹੋਮੈ ਮਹਿਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗਮਨ ਮਨ ਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨ ਬਿਖਿਆ ਟਰੈ
जल धोवै बहुदे अनीत सुध काउ काची पीत मन हर के नाम की महिमा ऊच नानक नाम उदरे पतित बहुमूच बहुत सियाण पचम का भव व्यापै अनिक जतन कर त्रिस ना त्रापै भेख अनेक अगनी बुझै गोट पव दरगनी सिजै झूठ सनाही पै आलो मोह व्यापै माया जालो अवर करतू सगली जमडाने गोविंद भजन बिन तिन्ने माने हर का नाम जप दुख जाए नानक बोले सह सुभाए चार पदार्थ जे को मागे साजना की सेवा लागे जे को अपना दुख मिटावे हर हर नाम हृदय सदगावे जे को अपनी शोभा लूरे सासंगे हो मैं चूरै जे को जन मरण ते डरे साजना की सरनी परे जिस जन को प्रदर्श प्यासा नानक ताके बल बल जासा सगल पुरख मैं पुरख प्रधान साध संग जाका मिटे अभिमान आपस को जो जाने नीचा सो गणिये सब थे उच्चा जाका मन होय सगल किरीना हर हर नाम तिन कट कट चीना मन अपने ते बुरा मिटाना एकै सगल श्रेष्ठ साजना सुख दुख जन समदृष्टेता नानक पाप पुन नहीं लेपा निर धन को धन तेरो नाउ निथावे को नाउ तेरा थाउ निमाने कौ प्रभ तेरो मानु सगल कटा को देव दान करन करावन हार स्वामी सगल कटा के अंतर जामी अपनी गत मित जान हो आपे अपन संग आप प्रभ राखे तुमरी उस्त तुम ते हुए नान कवर न जान सुकुए सर्व धर्म में श्रेष्ठ धर्म हर को नाम जप निर्मल कर्म सगल क्रिया में उत्तम क्रिया सासन दुर्मत मल हिरिया सगल उद्यम मह उद्यम भला हर का नाम जपो जी सदा सगल बानी मह अमृत बानी हर को जस सुन रसन बखानी सगल थान ते उत्तम थान नानक जिह घट वसै हर नाम सलो।

ਨਾਨਕ ਕੀਮਤ ਕਹਿਣ ਨਾ ਜਾਏ। ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖਿਆਨੀ। ਸੱਚ ਸੱਚ ਸੱਚ ਸਭ ਕੀਨਾ ਕੋਟ ਮੱਧੇ ਕਿਨੈ ਬਿਰਲੈ ਚੀਨਾ। ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸ਼ਰਵਣ ਬਖਿਆਣੀ। ਪਵਿੱਤਰ ਪਵਿੱਤਰ

ਹੈ। ਨਾਨਕ ਤਿਸ ਬਲਿਹਾ ਅਸ਼ਟਪਦੀ, ਟੂਟੀ ਗੰਢ ਨਹਾਰ ਗੋਪਾਲ, ਸਰਬ ਜੀਆ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੀ, ਰੇ ਮਨ ਮੇਰੇ ਸਦਾ ਹਰ ਜਾਪ, ਅਬਨਾਸੀ ਪ੍ਰਭ ਆਪੇ ਆਪ।

ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਵਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸੁਣਤਾ ਬੁਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸ਼ਵਾਸ ਪ੍ਰਵਿਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ ਬਸਤ ਮਾਹੀ ਲਈ ਬਸਤ ਗਡਾਈ ਤਾ ਕੋ ਭਿੰਨ ਨਾ ਕਹਿ ਨਾ ਜਾਈ ਬੁਝੈ ਬੁਝਣਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਪਾਲਣਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਧ ਸਾਧ ਸੁਮਾਰੈ ਆਪਣੇ ਜਨ ਕਾ ਪਰ ਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉਸ ਦੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰੱਖੈ ਭਸਮ ਕਰੈ ਲਸ਼ਕਰ ਕੋਟ ਲਾਖੈ ਜਿਸ ਕਾ ਸਾਸ ਨ ਕਾਟ ਤਾਪ ਤਾਕੋ ਰਾਖਤ ਦੇਖ ਰਹਾਤ ਮਾਨਸ ਜਤਨ ਕਰਤ ਬਹੁ ਭਾਤ ਤਿਸ ਕੇ ਕਰਤਬ ਬਿਰਤੇ ਜਾਤ ਮਾਰਨ ਰਾਖੈ ਅਵਰ ਨ ਕੋਈ ਸਰਬ ਜੀਆ ਕਾ ਰਾਖਾ ਸੋਏ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਬਲ ਕਵਿਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀਅਮ ਮ੍ਰਿਤਿਉ ਮੰਥਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੀ ਚਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਕਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੀ ਮੰਥਨ ਨਾਮੈ ਨਾਮ ਸਮਾਨੀ ਉਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕੈ ਸਦਕਾਮ ਬੋਲੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੈ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸੁਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੂ ਤਿਸ ਕਾ ਗੁਣ ਕਹਿ ਨ ਜਾਣੂ ਆਠ ਪਹਿਰ ਪ੍ਰਭ ਸਹਿ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨੇ ਆਪਣਾ ਤਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਤੋ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੈ ਦਰਸਪਾ ਮਿਟਾਵੈ ਅਵਰ ਸਿਆਨਬ ਸਗਲੀ ਚਾਟ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਗੁਰ ਸਿੱਖੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸੁਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਚ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵਿਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਿਕ ਵਾਰ ਗੁਰ ਕਉ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ
आठ पहर पार ब्रह्म रंग राता, ब्रह्म में जन जन में पार ब्रह्म, एक है आप नहीं कच परम, सहस्यान लया ना जाइये, नान कैसा गुरु बड़ भागी पाइये, सफल दर्शन पेखत पुनीत, पर सत चरण गत निर्मल रीत, पेटत संग राम गुण रवे, पार ब्रह्म की दर गह गवे, सुनकर वचन करन आघाने, मन संतोखा तुम पतियाने, पूरा गुरख उजा का मंत्र, मृत दृष्ट पे कह हुए संत, गुण बेअंत कीमत नहीं पाए, नानक जिस पावे तिसलय मिलाए, जे बाए पुष्टत अनेक, सत पुरख पूर्ण बवेक, काहू बोल न पहुंचत प्राणी, अगम अगोचर प्रभ निर्वाणी, निराहार निर्वैर सुखदाई, ताकी कीमत किन्हें न पाई, अनेक भगत बंधन नित करहे, चरण कमल हृदय सिमरहे, सद बलिहारी सतगुर अपने, नानक जिस प्रसाद ऐसा प्रभ जपने, एहु हरस पावे जन कुए, अमृत पीवे अमरस हुए, उस पुर का नाही कदे विनाश, जाके मन प्रगटे गुणतार, आठ पैर हर का नाम ले, सच उपदेश को दे, वो माया कै संग न लेप, मन मेरा कै हर हर एक, अंधकार दीपक पर गासे, नानक परमो दुख तहते नासे, तप्त माहि ठाड वरताई, अनंत भया दुख नाटे पाई, जन्म मरण के मिटे अंदेशे, साधु के पूर्ण उपदेशे, पौ चुका निरपौ वे बसे, सगल ब्याज मनते खै नसे, जिसका साथिन कृपा तारी, साध संग जपना मुरारी, थेत पाई चुके भ्रम गवन, सुन नानक हर हर जस श्रवण, निर्गुण आप सरगुण पियो ही, कला तार जिन सगली मोही, अपने चरित प्रभा बनाए, अपनी कीमत आपे पाए, हर बिन दूजा नाही कोई, सर्व निरंतर एको सोए, ओत पोत रविया रूप रंग, भय प्रगा साध कै संग, रच रचना अपनी।

नानक के अनुसार अष्टपदी संत जना मिल करो विचार, एक सिमर नाम आधार, अवरूपाव समीत विसारहु, चरण कमल रिद में उरतारहु, करण कारण सो प्रभ समरथ, दृढ़ कर गहु नाम हरवथ। एहो तन संचो हो भगवंत, संत जना का निर्मल मंत, एक आस रख हुमन बाहे, सर्व रोग नानक मिट जाहे। जिस तन कौ चार कुंट टावै, सो तन हर सेवा ते पावै, जिस सुख कौ नित बाछ मीत, सो सुख साधु संग प्रीत, जिस शोभा को करे भली करनी, सा शोभा पज हर की सरनी, अनिक उपावी रोग न जाए, रोग मिटे हर वखत लाए, सर्व निदान में हर नाम निदान, जप नानक दरगह परवान, मन प्रभु दो हर कह नाए, दिस्ताव तावै ठाए, ताको बिघन न लागे कोए, जा कह हृदय बसै हर सोए, कल ताती ठांडा हर नाओ, सिमर सिमर सदा सुख पाओ, पहु बिनसै पूर्ण होए आस, भगत पाए आत्म प्रगास, तित घर जाए बसै अविनाशी, कहो नानक काटी जमफासी, तत् विचार कह जन साचा, जन्म मरे सो काचो काचा, आवा गवन मिटै प्रभु सेव, आप त्याग शरण गुरुदेव, यो रतन जन्म का हुए उदार, हर हर सिमर प्राण आधार, अनिको पावना छूटन हारे, सिमरत शास्त्र वेद विचारे, हर की भगत करो मन लाए, मन वंचित नानक फल पाए, संग न चालस तेरे तना, तू क्या लपटा वह मूर्ख मना, सुत मीत कुटंबर बनता, इनते कहो तुम कवन सनाता, राज रंग माया विस्तार, इनते कहो कवन छटकार, अस हस्ती रथ सवारी, झूठा डंप झूठ पासारी, जिन दिए तिस बुझे न बिगाना, नाम विसार नानक पछताना, गुर की मतू ले आने, भगत बिना बहु डूबे सियाने, हर की भगत करो मन मीत, निर्मल हुए तुम्हारो चीत, चरण कमल राखो मन माए, जन्म जन्म के किल बिक जाए, आप जपो अवरा नाम जपावो, सुनत कहत रहत गत पावो, सार भूसत हर को नाओ, सह सुभाए नान गुण गाओ, गुण गाव तेरी तरस मैलो, बिन सजाए हो मैं बिक फैलो, ओहे अचिंत बसै सुख नालो, सास ग्रास सर नाम संभालो, छाड़ से आनंद सगली मना, सास संग पावै सच तना, हर पूंजी संच करो बिहार, इहा सुख दरगह जयकार, सर्व निरंतर एको देख, कहो नानक जाके मस्तक लेख, एको जप एको साला एक, सिमर एको मन आहे, किसके गुण गाओ नंत, मंतन जाप एक भगवंत, एको एक एक हरे आप, पूर्ण पूरे हो प्रव्याप, अनिक विस्तार एक ते भय, करात प्राचित गए, मन तन अंतर एक प्रभ राता, गुर प्रसाद नानक एक जाता, श्लोक फिरत फिरत प्रभ आया, परया तो शरणाए, नानक की प्रभ बेनती, अपनी भक्ति लाए अष्टपदी, जाचक जन जाचे प्रभ दान, कर कृपा देवो हर नाम, साध जना की मागो तूर, पार ब्रह्म मेरी श्रद्धा पूर, सदा सदा प्रभ के गुण गावू, सास सास प्रभ तुम्हें त्यागू, चरण कमल स्यों लागे प्रीत, भगत करूं प्रभ की नित नीत, एको टेको आधारु, नानक मांगे नाम प्रभ सारु, प्रभ की दृष्ट महा सुख हुए, हर पावे बिरला कोए, जिन चाखिया से जन तृप्ताने, पूर्ण पुरख नहीं डोलाने, सो भर भरे प्रेम रस रंग, उपजै चाओ साध कै संग, परे सरनान सब त्याग, अंतर प्रगास अंदिन लिवलागु, बड़भागी जपिया प्रभ सोए, नानक नाम रते सुख होए, सेव की मनसा पूरी पई, सतगुरु ते निर्मल मत लई, जन को प्रभ होयो दयालु, सेव कीनु सदा निहाल, बंधन काट मुख जन भया, जन्म मरण दुख भ्रम गया, इच पुन्नी सरदा सब पूरी, रब रहया सतसंग हजूरी, जिसका साथिन लिया मिलाए, नानक भक्ति नाम समाए, सो क्यों बिसरे जे काल न पाने, सो क्यों बिसरे जे किया जाने, सो क्यों बिसरे जिन सब किछ दिया, सो क्यों बिसरे जे जीवन जिया, सो क्यों बिसरे जे अग्न में राखै, गुरु प्रसाद को बिरला लाखै, सो क्यों बिसरे जे बिखते काढ़ै, जन्म जन्म का टूटा गाढ़ै,
ਗੁਰਪੂਰੈ ਤਤਿਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਇਹ ਕਾਮ, ਆਣ ਤਿਆਗ ਜਪੋ ਹਰਨਾਮ। ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਹਿ ਨਾਮ ਜਪਾਵੋ। ਭਗਤ ਭਾਈ ਤਰੀਐ ਸੰਸਾਰ, ਬਿਨ ਭਗਤੀ ਤਨ ਹੋ ਸੀਚਾਰ। ਸਰਬ ਕਲਿਆਣ ਸੁਖ ਨਿਤ ਨਾਮ, ਗੂੜਤ ਜਾਤ ਪਾਏ ਵਿਸਰਾਮ। ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਉ, ਮਨ ਤਨੇ ਅੰਤਰ ਹੀ ਸੁਆਉ। ਨਿਤਰੋ ਪੇਖ ਦਰ ਸੁਖ ਹੋਏ, ਮਨ ਵਿਕਸੈ ਸਾ ਚਰਨ ਧੋਏ। ਭਗਤ ਜਨਾ ਕਹਿ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ। ਏਕ ਬਸ ਦੀਜੈ ਕਰਮਿਆ, ਗੁਰ ਪ੍ਰਸਾਦ ਨਾਮ ਜਪ ਲਿਆ। ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਪ੍ਰਭ ਬਖਸੰਦ ਦੀਨ ਦਿਆਲ, ਭਗਤ ਵਚਲ ਸਦਾ ਕਿਰਪਾਲ। ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ। ਆਦਿ ਗੁਰ ਕਾਰਨ ਕਰਤਾਰੁ, ਭਗਤ ਜਨਾ ਕੇ ਪ੍ਰਾਣ ਆਧਾਰ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਹੀਤ। ਹਮ ਨਿਰਗੁਣ ਯਾਰ ਨੀਚ ਅਜਾਨੁ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ। ਸਰਬ ਬੈਕੁੰਠ ਮੁਕਤ ਮੁਖ ਪਾਏ, ਨਿਮ ਕਰ ਕੇ ਗੁਣ ਗਾਏ। ਅਨਿਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਭਲੀ ਸੁ ਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ। ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਅਸਪਦੀ ਜਬ ਕਾਰਿਉ ਕਛ ਨ ਦ੍ਰਿਸ਼ਟੇਤਾ, ਪਾਪੁਨ ਤਬ ਕਹਿਤੇ ਹੋਤਾ। ਜਬ ਧਾਰੀ ਆਪਨ ਸੁਨ ਸਮਾਧ, ਤਬ ਬੈਰ ਬਿਰੋਧ ਕਿਸ ਸੰਕਮਾਤ। ਜਬ ਇਸਕਾ ਵਰਨ ਚਿਹਨ ਨਾ ਜਾਪਤ, ਤਬ ਹਰਕ ਸੋ ਕਹੁ ਕਿਸੈ ਵਿਆਪਤ। ਜਬ ਆਪਣਾ ਪਾਪ ਪਾਰ ਬ੍ਰਹਮ, ਤਬ ਉਹ ਕਾ ਕਸੋਵਤ ਭਰਮ। ਆਪਨ ਖੇਲਾ ਵਰਤੀਜਾ, ਨਾਨਕ ਕਰਨੈ ਹਾਰ ਨ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੁ ਕਿਸ ਕਹੁ ਗਨੀ। ਜਬ ਏਕੈ ਹਰ ਅਗਮ ਅਪਾਰ, ਤਬ ਨਰਕ ਸੁਰ ਕਹੁ ਕੌਣ ਅਵਤਾਰੁ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸ਼ਿਵ ਸਕਤ ਕਹੋ ਕਿਤ ਠਾਏ। ਜਬ ਆਪ ਹੈ ਆਪ ਆਪਣੀ ਜੋ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ। ਆਪਨ ਚਲ ਤਾਪ ਕਰਨੈ ਹਾਰ, ਨਾਨਕ ਠਾਕੁਰ ਅਗਮ ਅਪਾਰ। ਅਪਨਾ ਸੀ ਸੁਖ ਆਪਨ ਆਸਨ, ਤੈ ਜਨਮ ਮਰਨ ਕਹੁ ਕਹਾ ਬਿਨਾਸਨ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕਹੋ ਕਿਸੋਏ। ਜਬ ਅਭਿਗਤ ਗੋਚਰ ਪ੍ਰਵੇਕਾ, ਤਬ ਚਿਤ੍ਰ ਗੁਪਤ ਕਿਚ ਪੁੱਛਤ ਲੇਖਾ। ਜਬ ਨਾਥ ਨਿਰੰਜਨ ਗੋਚਰ ਅਗਾਧੇ, ਤਬ ਕੌਣ ਛੁੱਟੇ ਕੌਣ ਬੰਧਨ ਬਾਧੇ। ਆਪਣ ਆਪ ਆਪੀਏ ਚਰਜਾ, ਨਾਨਕ ਆਪਣ ਰੂਪ ਆਪੀ ਉਪਰ ਜਾ। ਜੈ ਨਿਰਮਲ ਪੁਰਖ ਪੁਰਖ ਪਤ ਹੋਤਾ, ਤੈ ਬਿਨ ਮੈਲ ਕਹੋ ਕਿਆ ਤੋਤਾ। ਜੈ ਨਿਰੰਜਨ ਨਿਰੰਕਾਰ ਨਿਰਵਾਣ, ਤੈ ਕੌਣ ਕੁਮਾਨ ਕੌਣ ਅਭਿਮਾਨ। ਜੈ ਸਰੂਪ ਕੇਵਲ ਜਗਦੀ, ਤੈ ਚਲ ਛਿਦਰ ਲਗਤ ਕੋਕੀ। ਜੈ ਜੋ ਸਰੂਪੀ ਜੋ ਸੰਗ ਸਮਾਵੈ, ਤੈ ਕਿਸੈ ਭੂਕਵਨ ਤ੍ਰਿਪਤਾਵੈ। ਕਰਨ ਕਰਾਵਨ ਕਰਨ ਹਾਰ, ਨਾਨਕ ਕਰਤੇ ਕਾ ਨਾਹੀ ਸਮਾਰ। ਜਬ ਆਪਣੀ ਸੋਭਾ ਆਪਣ ਸੰਗ ਬਣਾਈ, ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ। ਜੈ ਸਰਬ ਕਲਾਇਆ ਪਹਿ ਪ੍ਰਵੀਨ, ਤੈ ਬੇਤ ਕਤੇਵ ਕਹਾ ਕੂਚੀਨ। ਜਬ ਆਪਣਾ ਪਾਪੁਰ ਧਾਰੈ, ਤੋ ਸਗਨ ਸਗਨ ਕਹਾ ਵਿਚਾਰੈ। ਜੈ ਆਪਣ ਊਚ ਆਪਣ ਆਪਣੇਰਾ, ਤੈ ਕੌਣ ਠਾਕੁਰ ਕੌਣ ਕਹੀਐ ਚੇਰਾ। ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਨੋ ਆਪ। ਜੈ ਅਚਲ ਅਛੇਦ ਭੇਤ ਸਮਾਇਆ, ਉਹਾਂ ਕਿਸੈ ਵਿਆਪਤ ਮਾਇਆ। ਪਸਕੋ ਆਪ ਹੈ ਆਦੇਸ਼, ਤੇ ਅਗੁਣ ਕਾ ਨਾਹੀ ਪਰਵੇਸ਼। ਜੈ ਕਹੇ ਕਿ ਇੱਕ ਭਗਵੰਤਾ, ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ। ਜੇ ਆਪਣ ਆਪ ਆਪ ਤਿਆਰਾ, ਤੇ ਕੌਣ ਕਥੈ ਕੌਣ ਸੁਣਨੈ ਹਾਰਾ। ਬਹੁ ਬੇਅੰਤ ਊਚ ਤੇ ਉੱਚਾ, ਨਾਨਕ ਆਪਸ ਕੋ ਆਪਹਿ ਪਹੁੰਚਾ। ਜੇ ਆਪ ਰਚਿਉ ਪ੍ਰਪੰਚ ਕਾਰ, ਤੇ ਗੁਣ ਮੈਂ ਕਿੰਨੋ ਵਿਸਥਾਰ। ਪਾਪੁਨ ਤੈ ਭਈ ਕਹਾਵਤ, ਕੋ ਨਰਕ ਕੋ ਸੁਰਗ ਵੰਚਾਵਤ। ਹਾਲ ਜਾਲ ਮਾਇਆ ਜੰਜਾਲ, ਹੋ ਮੈਂ ਮੋਹ ਭਰਮ ਭੈ ਭਾਰ। ਦੁਖ ਸੁਖ ਮਾਨ ਅਪਮਾਨ, ਅਨੇਕ ਪ੍ਰਕਾਰ ਕੀਓ ਬਖਿਆਨ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕੇ ਕਹਿ। ਜੈ ਅਭਿਗਤ ਭਗਤੈ ਆਪ, ਜੈ ਪਸਰੈ ਪਾਸਾਰ ਸੰਤ ਪ੍ਰਤਾਪ। ਦੂਪਾ ਕਾਇਆ ਪੇ ਧਨੀ, ਉਨਕੀ ਸੋਭਾ ਨੂੰ ਬਨੀ। ਆਪੈ ਕੌਤ ਕਰੈ ਅਣਦ ਚੋਜ, ਆਪੈ ਰਸ ਭੋਗਨ ਨਿਰਜੋਗ। ਜਿਸ ਭਾਵੈ ਤਿਸ ਆਪਨ ਨਾ ਇਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ।

ਫਸਰਿਆ ਦੂਜਾ ਕਹਿ ਦ੍ਰਿਸ਼ਟਾਰੂ ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਰੂ ਆਪੇ ਕਾ ਵਿਸਤਾਰੂ ਜਤ ਸੁਭਾਵੈ ਤਾ ਸ੍ਰਿਸ਼ਟ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਹੋਏ ਆਪਣ ਸੂ ਸਭ ਜਗਤ ਪੁਰੋਏ ਜਾਕੋ ਪ੍ਰਭ ਜੀਵਾ ਬੁਝਾਏ ਸਚ ਨਾਮ ਸੋਈ ਜਿਨ ਪਾਏ ਸੋ ਸਮਦਰਸ਼ੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕੈ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੈ ਤਿਸ ਕੋਇ ਨਾ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਜਵਰ ਕਹਾਂ ਕੂ ਜਾਈ ਸਭ ਸ੍ਰੇਖ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰ ਹੈ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ ਪ੍ਰਤਪਾਲੈ ਜੀ ਅਨੁਭਵ ਭਾਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇਕ ਜਾਣਿਆ ਜਨ ਲਾਗਾ ਹਰ ਇਕ ਕਹਿ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕੋ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅਨਦਿਨ ਪੂਜੈ ਗੁਰ ਕੇ ਪੈਰ ਲੋਕ ਸੁਖੀ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਿਆ ਪਹਿ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਕੇ ਗੁਣ ਗਾਓ ਪ੍ਰਾਨ ਤਰਨ ਕਾ ਹੈ ਸੁਆਉ ਆਠ ਪੈਰ ਪ੍ਰਭੇ ਕੋ ਨੇਰਾ ਮਿਟੈ ਗਿਆਨ ਬਿਨਸੈ ਅੰਧੇਰਾ ਸੁਨੋ ਉਪਦੇਸ਼ਿਰ ਦੈ ਬਸਾਵੋ ਮਨ ਚੇ ਨਾਨਕ ਫਲ ਪਾਵੋ ਹਾਲਤ ਪਲਤ ਦੋਇ ਲਿਹੋ ਸਵਾਰ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤਿਸਾਚ ਪ੍ਰੀਖਿਆ ਮੰਤ ਨਾਮ ਜਪੋ ਲਿਵਲਾਇ ਦੁਖ ਦਰਦ ਮਨ ਤੇ ਪਉ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨਵਾਹੀ ਨਾਨਕ ਬਹੁਰ ਨਾਇਆ ਵਹਿ ਜਾਹੇ ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰੱਖਣ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਇ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੀ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੁਹੂਤ ਨਿਹਾਲ ਤਾ ਕੈ ਨਿਕਟ ਨਯਾਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨੰਜਨ ਗੁਰ ਦਿਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸਪਦੀ ਸੰਤ ਸੰਗੰਤਰ ਪ੍ਰਭਡੀਠਾ ਨਾਮ ਪ੍ਰਭੂ ਕਾਲਾ ਕਾ ਮੀਠਾ ਸਗਲ ਸਮਗਰੀ ਇਕ ਸਕਟ ਮਾਹੀ ਅਨਿਕ ਰੰਗ ਨਾਨਾ ਦ੍ਰਿਸ਼ਟਾਹੀ ਨਉ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ਼ਕਾ ਵਿਸਰਾਮ ਸੁਨ ਸਮਾਧਨ ਹੱਥੈ ਨਾਥ ਕਹਿ ਨਾ ਜਾਏ ਚਰ ਬਿਸਮਾਦ ਤਿਨ ਦੇਖਿਆ ਜਿਸੀ ਆਪ ਦਿਖਾਏ ਨਾਨਕ ਤੇਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈਸਨ ਤਰਮਾਏ ਚਾਰ ਕੁੰਟ ਦਹ ਦਿਸੇ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮ੍ਰਿਤ ਮੈਂ ਦੇਖ ਸਸੀਅਰ ਸੂਰ ਨਖੇਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨ ਕਬ ਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਬੋਲ ਨਾ ਪਾਈਐ ਗੁਣੈ ਅਮੋਲ ਸਰਬ ਜੋਤ ਮੈਂ ਜਾ ਕੀ ਜੋ ਧਾਰ ਰਿਹੋ ਸਵਾਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਹੋ ਵਿਸਾਸ ਸੰਤ ਜਨਾ ਕਾ ਭੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਵਸੇ ਬਾਹਰ ਪੀਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ
ਜਿਸ ਭਾਵੈ ਤਾਂ ਇਕ ਅੰਕਾਰ ਅਨਿਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਈ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪਾ ਭਰਪੂਰ ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਜਨਿਆ ਬੁਝਾਏ ਸਰਬ ਭੂਤਾ ਵਰਤਾਰਾ ਸਰਬ ਨੈਨਾ ਭਿਖਨਹਾਰਾ ਸਗਲ ਸਮਗਰੀ ਜਾ ਕਾ ਤਨ ਆਪਣ ਜਸਾ ਪੀ ਸੁਨਾ ਆਵਣ ਜਾਨਿ ਖੇਲ ਬਨਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕਹਿ ਮਦ ਅਲਿਪਤੋ ਰਹਿ ਜੋ ਕਿਛ ਕਹਿਣਾ ਸੂ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲੈ ਸਮਾਏ ਇਸ ਤੇ ਹੋਏ ਸੁਨਾ ਹੀ ਬੁਰਾ ਊ ਰਹਿ ਕਹੋ ਕਿਨੈ ਕਛ ਕਰਾ ਆਪ ਭਲਾ ਕਰ ਤੂੰ ਤਤ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਜ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਜਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਕਿਉ ਜਾਣ ਜੋ ਜਾਣੇ ਤੇ ਸਦਾ ਸੁਖ ਹੋਇਆ ਮਿਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਇਹੈ ਸੁਆਓ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੁਨ

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ

ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੇਂ ਛਪਾਏ ਛੰਦ ਤੋਂ ਪ੍ਰਸਾਦ। ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ, ਨਹਿਨ ਜਿਹੇ ਰੂਪ ਰੰਗ, ਅਰ ਰੇਖ ਭੇਕ ਕੋ ਕਹਿ ਨਾ ਸਕਤ ਕਿਹੇ। ਅਚਲ ਮੂਰਤ ਅਨੁਭਉ ਪ੍ਰਕਾਸ਼, ਅਮਿਤ ਓਜ ਕਹਿਜੈ, ਕੋਟ ਇੰਦ੍ਰ ਇੰਦ੍ਰਾਣ, ਸਾਹੁ ਸਹਾਣ ਗਣਿਜੈ, ਤ੍ਰਿਭਵਨ ਮਹੀਪ, ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤਵ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਯਾਤ ਛੰਦ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਪੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਅਨਾਮੇ, ਨਮਸਤੰ ਅਠਾਮੇ, ਨਮਸਤੰ ਅਕਰਮੰ, ਨਮਸਤੰ ਅਧਰਮੰ, ਨਮਸਤੰ ਅਨਾਮੰ, ਨਮਸਤੰ ਅਤਾਮੰ, ਨਮਸਤੰ ਅਜੀਤੇ, ਨਮਸਤੰ ਅਪੀਤੇ, ਨਮਸਤੰ ਅਬਾਹੇ, ਨਮਸਤੰ ਅਟਾਹੇ, ਨਮਸਤੰ ਅਨੀਲੇ, ਨਮਸਤੰ ਅਨਾਦੇ, ਨਮਸਤੰ ਅਸ਼ੇਦੇ, ਨਮਸਤੰ ਅਗਾਦੇ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੋ ਏਕੈ, ਨਮਸਤੰ ਅਨੇਕੈ, ਨਮਸਤੰ ਅਭੂਤੇ, ਨਮਸਤੰ ਅਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਭਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਭੇਸੇ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਥਾਤੇ, ਨਮਸਤੰ ਨਿਰਘਾਤੇ, ਨਮਸਤੰ ਨਿਰਧੂਤੇ, ਨਮਸਤੰ ਅਭੂਤੇ, ਨਮਸਤੰ ਅਲੋਕੇ, ਨਮਸਤੰ ਅਸੋਕੇ, ਨਮਸਤੰ ਨਿਰਤਾਪੇ, ਨਮਸਤੰ ਅਤਾਪੇ, ਨਮਸਤੰ ਤਿਰਮਾਨੇ, ਨਮਸਤੰ ਨਿਧਾਨੇ, ਨਮਸਤੰ ਅਗਾਹੇ, ਨਮਸਤੰ ਅਬਾਹੇ, ਨਮਸਤੰ ਤਿਰਵਰਗੇ, ਨਮਸਤੰ ਅਸਰਗੇ, ਨਮਸਤੰ ਪ੍ਰਭੋਗੇ, ਨਮਸਤੰ ਸਜੋਗੇ, ਨਮਸਤੰ ਅਰੰਗੇ, ਨਮਸਤੰ ਅਪੰਗੇ, ਨਮਸਤੰ ਅਗੰਮੇ, ਨਮਸਤਸਤਰਮੇ, ਨਮਸਤੰ ਜਲਾਸਰੇ, ਨਮਸਤੰ ਨਿਰਾਸਰੇ, ਨਮਸਤੰ ਅਜਾਤੇ, ਨਮਸਤੰ ਅਪਾਤੇ, ਨਮਸਤੰ

ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੁਲਾਓ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰਗੱਦੀ ਤੇ ਵਿਰਾਜਮਾਨ ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਕਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਮਹਾਰਾਜ ਜੀ ਆਪ ਜੀਆਂ ਦੀ ਪਾਵਨ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਸਤਿਗੁਰੂ ਜੀ ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨ ਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ ਮਹਾਰਾਜ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਮਹਾਰਾਜ ਜੀ ਬਾਣੀਆਂ ਅਨੁਸਾਰ ਜੀਵਨ ਬਖਸ਼ਿਸ਼ ਕਰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਮਹਾਰਾਜ ਜੀ ਦਰ ਆਈ ਸੰਗਤ ਦੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਸਭ ਦੀ ਹਾਜ਼ਰੀ ਲੇਖੇ ਲਾਓ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਗਾਸ ਕਰਨਾ ਦੁੱਖਾਂ ਦਾ ਨਾਸ ਕਰਨਾ ਬੱਚਿਆਂ ਨੂੰ ਬਾਣੀ ਅਤੇ ਬਾਣੀ ਦੇ ਨਾਲ ਜੋੜਨਾ ਕਾਰੋਬਾਰਾਂ 'ਚ ਵਾਧੇ ਪਾਉਣੇ ਮਹਾਰਾਜ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਦਰ ਘਰ ਦੇ ਟਹਿਲੀਆਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ ਮਹਾਰਾਜ ਜੀ ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ ਸਤਿਗੁਰੂ ਜੀ ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ ਭੋਗ ਲੱਗਾ ਸ਼ੀਤ ਪ੍ਰਸ਼ਾਦ ਸਾਧ ਸੰਗਤ ਦੇ ਰਸਨੀ ਲਾਇਕ ਹੋਵੇ ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਚੂਰ ਕਰਨੇ ਰਸਤਾਂ ਦਰਗਾਹੋਂ ਭੇਜਣੀਆਂ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮਹਾਰਾਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ ਤਿਨ੍ਹਾਂ ਦੀ ਅਰਦਾਸ ਸਭਨਾਂ ਦਾ ਭਲਾ ਕਰਨਾ ਮਿਹਰ ਭਰਿਆ ਹੱਥ ਰੱਖਣਾ ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀਆਂ

ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਰਠ ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਓਧਦ, ਜਲ ਕੇਵਲ ਜਲ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਜੀ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਲਾ ਕੇ ਸਤਿਗੁਰੂ ਜੀ ਆਪਣੇ ਪਾਵਨ ਚਰਨਾਂ ਕਮਲਾਂ ਦੇ ਨਾਲ ਜੋੜ ਕੇ ਇਸ ਜੀਵਨ ਨੂੰ ਸਫਲਿਆ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਜੀਵਨ ਸਫਲ ਬਣਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚੰਦ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨਾਨ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆਡਾਣੇ ਆਕਾਸ਼ ਪੈ ਵਿੱਚ ਜੋਧ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆ ਪੌ ਲਿਖਿਆ ਸਿਰਲੇਖ ਨਾਨਕ ਨਿਰਪੌ ਨਿਰੰਕਾਰ ਸੱਚ ਇੱਕ ਮਹੱਲਾ ਪਹਿਲਾ।

ਜਿਹਾ ਘਾਲੇ ਕਰਨਾ ਤੇ ਵੇਹੋ ਨਾ ਉਪਚਾਰੀ ਹੈ। ਐਸੀ ਕਲਾ ਦਾ ਕਿਹੜੀ ਜਿੱਦਰ ਕੇ ਗਿਆ ਹਾਰੀ ਹੈ, ਪੜਿਆ ਤੁਮੇ ਵਿਚਾਰ ਕੇ ਵਿਚਾਰੀ ਹੈ, ਮੂੰਹ ਚਲੇ ਸੋ ਕੇ ਮਾਰੀ ਮੂੰਹ ਚਲੇ।

ਫਤਿਹ। ਗੁਰੂ ਦੀ ਬਾਣੀ ਦਾ ਕੀਰਤਨ ਕਰਦਿਆਂ ਹੋਈਆਂ ਗਲਤੀਆਂ ਭੁੱਲਾਂ ਦੀ ਗੁਰੂ ਸਾਹਿਬ ਮੁਆਫ਼ੀ ਬਖਸ਼ਣ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨ, ਕੀਰਤਨ ਦੀ ਦਾਤ ਬਖਸ਼ਿਸ਼ ਕਰਨ। ਆਓ ਹੁਣ ਸਮਾਂ ਹੋਇਆ ਹੈ ਅੱਜ ਦੇ ਹੁਕਮਨਾਮੇ ਦੀ ਵਿਚਾਰ ਦਾ। ਪੰਥ ਦੇ ਮਹਾਨ ਦਾਰਸ਼ਨਿਕ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖੁਸ਼ਦਿਲ ਹੁਣ ਆਪ ਨੂੰ ਆਪ ਜੀ ਦੇ ਸਾਹਮਣੇ ਅੱਜ ਦੇ ਹੁਕਮਨਾਮੇ ਦੀ ਵਿਚਾਰ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सजे होए सो होई। वाहिगुरु जी का खालसा, वाहिगुरु जी की फतेह। परम सम्मान सत्कार योग साध संगत जी, आप जी वडभागी हो अमृत वेले तो शाहे शहनशाह शब्द गुरु धन धन साहेब श्री गुरु ग्रंथ साहिब महाराज दी पाक पवित्र हजूरी विच हाजरियां पढ़दे हां। संपूर्ण श्री आसा दीवार दा शब्द कीर्तन पंथ प्रसिद्ध गुरु के कीर्तन ने हजूरी रागी जथे पासों आप जी ने सरवन कीता। अज अमृत वेले तख ते प्रकाशमान होन वक्त सतगुरां ने जो हुक्म दी बख्शीश कीती, जो हुक्म असां साब दे लई बख्शिया, उस दा मूल पाठ आप जी ने सरवन कीता। ए पाक पवित्र पावन बचन पंद्रां भगतां दे विचों भगत बाबा रविदास जी दे उचारण कीते राग सोरठ विच श्री गुरु ग्रंथ साहिब जी दे मुबारक अंग 657 अते 58 ते पाक बचन दर्श हन। आओ प्यारियो, अज गुरुदेव ने असां सबना लई जो हुक्म बख्शे है, जिथे उस दा मूल पाठ आपने सरवन कीता है, शब्द दी विचार सारे मिल के करिए। दुनिया विच एक मनुख भी आपनो ऐसा नहीं मिलेगा जो ये दावा कर सके कि मैं शब्द दी जो विचार कर दीती है यही मुकम्मल शब्द दा भाव है। इसलिए गुरु अगे अर्ज करके बेनती करके विचार करन दा उद्यम करना चाहिए कि सतगुरु असी सारे तेरे बच्चे हाँ, तू अज जिहड़ा अमृत वेले हुक्म बख्शिया सी इहदी विचार करन लगे हाँ, किरपा करो साडा उद्यम सफला कर देना तां कि असी अज दे हुक्म नूं जान सकीए, समझ सकीए ते मन सकीए। हुक्म मनन वाला ही गुरु नानक दे घर परवान हुंदा है। हुक्म मन्या होवै परवान, प्राप्ति की हुंदी हुक्म मनन नाल, तां खसम का मैल पाईसी। असी आखरी समय ओ भी जदों शरीर मौजूद नहीं हुंदा, कायम नहीं हुंदा, ते साडा परिवार फिर अरदासां करदा सच्चिया पातशाह इनू अपने चरणा विच जगा दे। पर ते जीउंदियां ही बेनती करनी है, ऐ जीवन मिलिया ना एदी मौजूदगी विच रोज ही अरदास करिए, ते उहदा जिहड़ा फलसफा वो यही है, हुक्म मन्या होवै परवान तां खसम का, खसम दा मैल हुणे ही मंगिए तां के मिल जाए। यतन करिया करिए हुक्म नूं मन के खसम दा दर मिल जाए। आरंभ दे बचन हन, राग सोरठ बाणी भगत रविदास जी की। बाबा रविदास जी दे बचन राग सोरठ दे विच गुरु ग्रंथ साहिब जी दे मुबारक अंग 657-58 ते दर्ज हन। आरंभ विच छोटा मूल मंत्र भी गुरुदेव ने अंकित कीता। एक ओंकार, ओ परमात्मा एक है, पर ओ सत चित ते आनंद स्वरूप है। ओंकार दे उड़े नूं ध्यान नाल देखो,
ਉਹਦੇ ਵਿੱਚ ਤਿੰਨ ਜਿਹੜੇ ਨੁਕਤੇ ਨੇ ਉਹ ਇਹੀ ਦੱਸਦੇ ਨੇ ਕਿ ਪਰਮਾਤਮਾ ਤਾਂ ਇੱਕ ਹੈ, ਉਹ ਸੱਤ ਚਿੱਤ ਅਤੇ ਆਨੰਦ ਸਰੂਪ ਹੈ। ਫਿਰ ਕਲਗੀਧਰ ਪਿਤਾ ਨੇ ਨਾ ਪਿਆਰਿਓ ਦੇਖੋ ਬਾਣੀ ਪੜ੍ਹਨੀ ਬੜੀ ਜ਼ਰੂਰੀ ਹੈ, ਸਭ ਕੁਝ ਗੁਰਬਾਣੀ ਵਿੱਚ ਹੀ ਹੈ। ਕਲਗੀਧਰ ਪਿਤਾ ਨੇ ਤਿੰਨੇ ਲਕਬ ਬੋਲ ਇਕੱਠੇ ਕਰ ਦਿੱਤੇ ਜਾਪ ਸਾਹਿਬ ਵਿੱਚ, ਤੇ ਲਫਜ਼ ਕੀ ਬਣਿਆ ਸੱਤ ਚਿੱਤ ਆਨੰਦ ਤੋਂ, ਸੱਚ ਦਾ ਆਨੰਦ ਲਫਜ਼ ਬਣ ਗਿਆ, ਸੱਚ ਦਾ ਆਨੰਦ। ਉਹ ਪਰਮਾਤਮਾ ਇੱਕ ਹੈ, ਸੱਤ ਚਿੱਤ ਆਨੰਦ ਸਰੂਪ ਭਾਵ ਸਰਬ ਵਿਆਪਕ ਹੈ। ਜਿਹੜਾ ਸਰੂਪ ਕਰਕੇ ਸੱਤ ਚਿੱਤ ਆਨੰਦ ਸਰੂਪ ਹੈ ਉਹਦੀ ਪ੍ਰਾਪਤੀ ਕਿਵੇਂ ਹੋਵੇ? ਅੱਜ ਗੁਰੂਦੇਵ ਨੇ ਛੋਟਾ ਮੂਲ ਮੰਤਰ ਉਚਾਰ ਕੇ ਬਚਨ ਕੀਤਾ ਕਿ ਸੱਤ ਗੁਰ ਪ੍ਰਸਾਦ। ਪ੍ਰਸਾਦ ਦਾ ਅਰਥ ਹੁੰਦਾ ਜੀ ਕਿਰਪਾ। ਸਤਿਗੁਰ ਦਾ ਮਤਲਬ ਹੈ ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਪਰਮਾਤਮਾ ਇੱਕ ਹੈ, ਸੱਤ ਚਿੱਤ ਆਨੰਦ ਸਰੂਪ ਔਰ ਸਰਬ ਵਿਆਪਕ ਹੈ। ਸੁਭਾਵ ਕੀ ਅੱਜ ਦੇ ਹੁਕਮ ਦੇ ਵਿੱਚ ਬਾਬਾ ਰਵਿਦਾਸ ਜੀ ਪਰਮਾਤਮਾ ਦੀ ਸਰਬ ਵਿਆਪਕਤਾ ਦਾ, ਸਰਬ ਵਿਆਪਤਾ ਦਾ ਬਾਰ ਬਾਰ ਜ਼ਿਕਰ ਕਰਦੇ। ਆਓ ਵਿਚਾਰੀਏ, ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਜਬ ਦਾ ਅਰਥ ਹੈ ਜੀ ਜਦੋਂ। ਮਨੁੱਖ ਦੇ ਜੀਵਨ ਵਿੱਚ ਅਪਨੱਤ ਹੈ। ਹਮ ਦਾ ਮਤਲਬ ਕੀ ਹੈ? ਮੈਂ, ਹਉਮੈ। ਇਹ ਸਰੀਰ ਵਿੱਚ ਜਿੰਨਾ ਚਿਰ ਹਉਮੈ ਹੈ ਉਨਾ ਚਿਰ ਪਰਮਾਤਮਾ ਦਾ ਨਾਮ ਇਹਦੇ ਅੰਦਰ ਟਿਕਣਾ ਨਹੀਂ ਜੇ, ਕਿਉਂਕਿ ਗੁਰਬਾਣੀ ਨੇ ਸਪਸ਼ਟ ਕਰ ਦਿੱਤਾ ਨਾਮ ਦਾ ਤੇ ਹਉਮੈ ਦਾ ਬੜਾ ਸਖਤ ਵਿਰੋਧ ਹੈ। ਜਿੱਥੇ ਹੰਕਾਰ ਹੈ ਉੱਥੇ ਕਰਤਾਰ ਨਹੀਂ ਹੋਏਗਾ, ਤੇ ਜਿੱਥੇ ਕਰਤਾਰ ਹੋਏਗਾ ਕਰਤਾ ਪੁਰਖ ਅਕਾਲ ਪੁਰਖ ਉੱਥੇ ਹੰਕਾਰ ਨਹੀਂ ਹੋਏਗਾ। ਇਹ ਦੋਵੇਂ ਇੱਕ ਜਗ੍ਹਾ ਨਹੀਂ ਹੋ ਸਕਦੇ। ਜੇ ਜੀਵਨ ਵਿੱਚ ਕਰਤਾਰ ਨੂੰ ਲੋੜਦੇ ਆ, ਹੰਕਾਰ ਨੂੰ ਛੱਡਣਾ ਪਏਗਾ। ਮਰੋਲ ਸੱਚ ਸੁਣਾਈ ਸੀ ਸੱਚ ਕੀ ਬੇਲਾ ਏ ਬਾਣੀ, ਨਰੋਲ ਸੱਚਾਈ ਸੁਣਾਉਂਦੀ। ਤੇ ਗੁਰੂ ਕੇ ਪਿਆਰਿਓ, ਜਿੰਨਾ ਚਿਰ ਬਾਬਾ ਜੀ ਬਚਨ ਕਰਦੇ ਅਸਾਂ ਦੇ ਜੀਵਨ ਵਿੱਚ ਹਉਮੈ ਹੈ, ਅਪਨੱਤ ਹੈ, ਤੇ ਜਿੰਨਾ ਚਿਰ ਵੀ ਇਹ ਬਣੀ ਹੋਈ ਹੈ। ਜਬ ਹਮ ਹੋਤੇ ਕਾਇਮ ਹੈ ਸਾਡੇ ਅੰਦਰ ਹਉਮੈ, ਤਬ ਤੂੰ ਨਾਹੀਂ। ਹੇ ਮਾਧੋ, ਹੇ ਮਾਇਆ ਦੇ ਪਤੀ ਪਰਮਾਤਮਾ, ਉਦੋਂ ਤੱਕ ਤੂੰ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ ਜਦੋਂ ਤੱਕ ਸਾਡੇ ਅੰਦਰ ਹਉਮੈ ਅਪਨੱਤ ਬਣੀ ਹੋਈ ਹੈ। ਉਤਨੇ ਸਮੇਂ ਸਪਸ਼ਟ ਇਹ ਗੱਲ ਹੋ ਗਈ। ਭਗਤ ਰਵਿਦਾਸ ਜੀ ਕਹਿੰਦੇ ਤੂੰ ਨਹੀਂ ਉੱਥੇ ਹੋ ਸਕਦਾ ਜਿੱਥੇ ਅਪਨੱਤ ਹੈ ਹਉਮੈ। ਹੁਣ ਆਪਣੀ ਗੱਲ ਕਰਦੇ ਰਵਿਦਾਸ ਜੀ, ਆਪਣੀ ਗੱਲ ਕਰਦੇ ਨੇ ਹੁਣ ਅੱਗੇ, ਹੰਕਾਰੀ ਪੁਰਸ਼ ਦੀ ਨਹੀਂ। ਅਬ ਤੂੰ ਹੀ ਮੈਂ ਨਾ, ਕਹਿਣ ਲੱਗੇ ਮੇਰੀ ਜ਼ਿੰਦਗੀ ਵਿੱਚ ਹੁਣ ਤੂੰ ਹੀ ਤੂੰ ਹੈ, ਮੈਂ ਨਹੀਂ ਰਹਿ ਗਈ। ਅਬ ਜਿਹਦਾ ਅਰਥ ਹੈ ਹੁਣ, ਹੁਣ ਤੇ ਮੇਰੀ ਜ਼ਿੰਦਗੀ ਵਿੱਚ ਤੂੰ ਹੈ, ਮੈਂ ਨਹੀਂ, ਮੈਂ ਨਹੀਂ ਰਹਿ ਗਈ। ਹੋ ਬਹੂ ਦੇਖੋ, ਇਹ ਜਿਹੜੀ ਧੁਰ ਤੋਂ ਬਾਣੀ ਭਗਤਾਂ ਦੀ ਆਈ ਹੈ ਤੇ ਗੁਰੂ ਨਾਨਕ ਨੇ ਆਪਣੇ ਨਾਲ ਦਰਜ ਕੀਤੀ ਹੈ,
ਏਦਾਂ ਸਮਝਿਆ ਕਰੋ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਨੇ 15 ਭਗਤ ਵੀ ਨਾਲ ਹੀ ਗੁਰੂ ਦੇ ਬੈਠੇ। ਜਿਹੜਾ ਸੀਸ ਗੁਰੂ ਨਾਨਕ ਅੱਗੇ ਝੁਕ ਰਿਹਾ ਉਹ ਸੀਸ ਇਹਨਾਂ ਆਦਰਣੀ ਸਤਿਕਾਰਯੋਗ ਭਗਤਾਂ ਨੂੰ ਵੀ ਜ਼ੁਹਾਰ ਕਰ ਰਿਹਾ। ਅਸਲ ਵਿੱਚ ਬਾਬਾ ਜੀ ਨੇ ਜੋ ਬਚਨ ਅੱਜ ਕੀਤਾ ਪਹਿਲਾਂ ਦੇਖੋ ਵਿਚਾਰ ਕਿੰਨੇ ਮਿਲਦੇ ਜੁਲਦੇ ਨੇ। ਭਗਤ ਕਬੀਰ ਜੀ ਵੀ ਇਹੀ ਬਚਨ ਕਰਦੇ, ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹੀ ਹੋ ਨਾਹੀ। ਥੋੜਾ ਜਿਹਾ ਫਰਕ ਹੈ ਤੇ ਉਹ ਫਰਕ ਕੀ ਹੈ? ਬਾਬਾ ਰਵਿਦਾਸ ਜੀ ਵੀ ਇਹ ਬਚਨ ਕਰੇ, ਬਾਬਾ ਕਬੀਰ ਜੀ ਵੀ ਕਰਦੇ ਨੇ ਇਹੀ ਬਚਨ। ਮਾਲਕਾ ਜਿੰਨਾ ਚਿਰ ਸਾਡੇ ਜੀਵਨ ਵਿੱਚ ਹੰਕਾਰ ਹਉਮੈ ਟਿਕੀ ਹੈ ਉਹਨਾਂ ਚਿਰ ਤੂੰ ਨਹੀਂ, ਉਹਨਾਂ ਚਿਰ ਸਾਡੇ ਜੀਵਨ ਵਿੱਚ ਤੂੰ ਨਹੀਂ ਹੈਗਾ। ਫਿਰ ਕਹਿੰਦੇ ਅਬ ਹੁਣ ਤੂੰ ਹੀ ਤੂੰ ਹੈ, ਹੁਣ ਸਮਝ ਆਈ ਹੈ, ਹੁਣ ਮੇਰੇ ਜੀਵਨ ਵਿੱਚ ਤੂੰ ਹੀ ਤੂੰ ਹੈ। ਤੇ ਉਹ ਤੂੰ ਹੀ ਕਿਵੇਂ ਟਿਕਿਆ, ਕਿਵੇਂ ਇਹ ਸਭ ਕੁਝ ਹੋਇਆ? ਉਹ ਤੇ ਕਬੀਰ ਜੀ ਨੇ ਬੜਾ ਫਲਸਫਾ ਆਪਣੀ ਬਾਣੀ ਅੰਦਰ ਬਿਆਨ ਕੀਤਾ। ਮੈਂ ਕਰਕੇ ਉਹ ਕਰਤੇ ਦਾ ਰੂਪ ਕੋਈ ਨਹੀਂ ਹੋ ਸਕਦਾ। ਮੈਂ ਭਗਤੀ ਕਰਦਾ ਮੈਂ ਭਗਤ ਹਾਂ, ਮੈਂ ਕਥਾ ਕਰਦਾ ਮੈਂ ਕਥਾ ਵਾਚਕ ਹਾਂ, ਮੈਂ ਗਾਇਨ ਕਰਦਾ ਮੈਂ ਗੰਧਰਵ ਰਾਗੀ ਹਾਂ। ਉਹਨਾਂ ਚਿਰੇ ਗਾਵਿਆ ਕਥਿਆ ਪੜਿਆ ਕੋਈ ਮਾਇਨਾ ਨਹੀਂ ਰੱਖਦਾ। ਜਿੰਨਾ ਚਿਰ ਜੀਵਨ ਵਿੱਚੋਂ ਆਪਣੱਤ ਹੋਮੇ ਨਹੀਂ ਜਾਂਦੀ, ਮੇਰੇ ਵਰਗਾ ਹੀ ਕੋਈ ਨਹੀਂ, ਉੱਥੇ ਰੱਬ ਨਹੀਂ ਪ੍ਰਗਟ ਹੁੰਦਾ। ਕਿਉਂਕਿ ਹੋਮੇ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਹੰਕਾਰ ਤੇ ਕਰਤਾਰ, ਰੱਬ ਤੇ ਰੱਬ ਦਾ ਨਾਮ ਦੋਨੇ ਇੱਕ ਜੀਵਨ ਵਿੱਚ ਇਕੱਠੇ ਨਹੀਂ ਹੋ ਸਕਦੇ। ਬੰਦਾ ਕਿ ਮੈਂ ਹੰਕਾਰ ਵੀ ਕਰੀ ਜਾਵਾਂ ਤੇ ਨਾਲ ਨਾਲ ਕਰਤਾਰ ਵੀ ਮੇਰੇ ਜੀਵਨ ਵਿੱਚ ਆ ਕੇ ਪ੍ਰਗਟ ਹੋ ਜਾਏ, ਮੈਨੂੰ ਰੱਬ ਮਿਲ ਪਏ ਗੁਰੂ ਮਿਲ ਪਏ, ਇਹ ਗੱਲ ਨਾਮੁਮਕਨ ਨਹੀਂ ਹੋਣੀ, ਨਹੀਂ ਬਣਨੀ ਗੱਲ। ਬਾਬਾ ਕਬੀਰ ਜੀ ਕਹਿੰਦੇ ਅਬ ਤੂੰ ਹੀ, ਕਦੋਂ ਕਿਵੇਂ ਆ ਦੱਸੋ ਜੁਗਤ। ਬਾਬਾ ਕਬੀਰ ਜੀ ਕੈਸੀ ਪ੍ਰਗਟਾਂਦੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ। ਕਹਿਣ ਲੱਗੇ ਮੇਰੇ ਅੰਦਰੋਂ ਹਉਮੈ ਪਤਾ ਅਪਨੱਤ ਕਦੋਂ ਮੁੱਕੀ ਸੀ? ਕਹਿਣ ਲੱਗੇ ਮੈਂ ਤੂੰ ਤੂੰ ਕਰਦਿਆਂ ਕਰਦਿਆਂ ਤੂੰ ਹੋ ਗਿਆ। ਵੈਸੇ ਇੱਕ ਬੇਨਤੀ ਹੋਰ ਕਰਾਂ, ਸਮਾਜ ਵਿੱਚ ਤੂੰ ਤੜਕ ਕਰਕੇ ਬੋਲਣ ਵਾਲੇ ਨੂੰ ਅਸੀਂ ਲੋਕ ਪ੍ਰਵਾਨ ਨਹੀਂ ਕਰਦੇ, ਦੁਨੀਆਂ ਨੇ ਨਹੀਂ ਪ੍ਰਵਾਨ ਕੀਤਾ। ਦੁਨੀਆਂ ਇਹੀ ਨਾਮ ਦਿੰਦੀ ਹੈ ਬੰਦੇ ਨੂੰ ਬੋਲਣਾ ਨਹੀਂ ਆਉਂਦਾ, ਤੂੰ ਤੜਕ ਕਰਕੇ ਹੀ ਬਹੁਤ ਹੈ। ਪਰ ਧਰਮੀ ਦੁਨੀਆਂ ਵਿੱਚ ਗੁਰੂ ਕੇ ਪਿਆਰਿਓ ਤੂੰ ਲਫ਼ਜ਼ ਹੀ ਬੜਾ ਪਿਆਰਾ ਹੈ। ਮੈਂ ਲਫ਼ਜ਼ ਵਿੱਚ ਹੰਕਾਰ ਦੀ ਬਦਬੂ ਭਰੀ ਪਈ ਹੈ ਤੇ ਤੂੰ ਲਫ਼ਜ਼ ਵਿੱਚ ਰੱਬ ਦਾ ਪਿਆਰ ਭਰਿਆ। ਗੁਰੂ ਪੰਜਵੇਂ ਪਾਤਸ਼ਾਹ ਨੇ ਜਦ ਪਰਮੇਸ਼ਰ ਨਾਲ ਆਪਣਾ ਹਰ ਤਰ੍ਹਾਂ ਦਾ ਸੰਬੰਧ ਜ਼ਾਹਰ ਕੀਤਾ ਨਾ ਕਿ ਤੂੰ ਮੇਰਾ ਪਿਤਾ, ਤੂੰ ਹੀ ਲਫ਼ਜ਼ ਵਰਤਿਆ ਨਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭ ਤੂੰ ਹੀ ਗਿਆ ਉਹਨੂੰ, ਤੁਸੀਂ ਨਹੀਂ ਗਿਆ। ਤੇ ਕਬੀਰ ਜੀ ਵੀ ਕਹਿੰਦੇ ਤੂੰ ਤੂੰ ਕਰਤਾ ਤੂੰ ਹੋਆ। ਮੈਂ ਤੇ ਮਾਲਕਾ ਤੂੰ ਤੂੰ ਕਰਦਾ ਤੂੰ ਹੀ ਹੋ ਗਿਆ, ਤੇਰਾ ਹੀ ਰੂਪ ਹੋ ਗਿਆ, ਤੇਰੇ ਵਰਗਾ ਹੀ ਹੋ ਗਿਆ। ਤੇ ਅਗਲੇ ਬਚਨ ਵਿੱਚ ਕਬੀਰ ਜੀ ਨੇ ਇਹੀ ਪ੍ਰਗਟਾਇਆ, ਅਬ ਹਮ ਤੁਮ ਏਕ ਭਏ। ਅਬ ਹੁਣ ਜਦੋਂ ਮੇਰੇ ਅੰਦਰ ਹੋਮੇ ਸੀ ਮੈਂ ਤੇ ਤੂੰ ਅਲੱਗ ਸੀ, ਕਿਉਂਕਿ ਤੇਰੀ ਹੋਂਦ ਮੇਰੇ ਅੰਦਰ ਪ੍ਰਗਟ ਨਹੀਂ ਸੀ,
ਮੈਨੂੰ ਬੋਧ ਗਿਆਨ ਸਮਝ ਨਹੀਂ ਸੀ, ਪਰ ਜਦੋਂ ਤੇਰੀ ਕਿਰਪਾ ਹੋਈ ਤੇ ਮੈਂ ਤੂੰ ਤੂੰ ਕਰਦਿਆਂ ਹਉਂ ਨੂੰ ਤਿਆਗ ਦਿੱਤਾ। ਕਬੀਰ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ ਜਬ, ਜਦੋਂ ਆਪਾ ਤੇ ਪਰਕਾ ਇਹ ਦੋਨੇ ਮਿਟ ਗਏ ਫਰਕ, ਜਤ ਦੇਖਾਂ ਤਤ ਤੂੰ। ਹੁਣ ਤੇ ਮੈਂ ਜਿੱਧਰ ਵੀ ਦੇਖਦਾ ਮੇਰਿਆ ਮਾਲਕਾ, ਮੈਨੂੰ ਤੇਰੇ ਤੋਂ ਸਿਵਾ ਕੋਈ ਦੂਜਾ ਨਹੀਂ ਦਿਸਦਾ। ਜਿਸ ਜੀਵ ਨੂੰ ਦੇਖਦਾ ਉਹਦੇ ਵਿੱਚੋਂ ਮੈਨੂੰ ਤੂੰ ਹੀ ਨਜ਼ਰ ਆਉਣਾ। ਜਿਸ ਜੀਵ ਨੂੰ ਵੀ, ਜੀਵ ਲਫ਼ਜ਼ ਇਸ ਲਈ ਵਰਤਿਆ, ਮਨੁੱਖ ਨਹੀਂ, ਅਜੀਵ ਜੰਤੂ ਜਿੰਨੇ ਮੈਂ ਦੇਖਦਾ, ਮੈਨੂੰ ਤੇ ਹਰ ਦੇ ਵਿੱਚ, ਹਰੇਕ ਵਿੱਚ ਤੂੰ ਹੀ ਤੂੰ ਨਜ਼ਰ ਆਉਂਦਾ। ਅਬ ਹਮ ਤੁਮ ਏਕ ਭਏ ਹੈ। ਇਹ ਕੋਈ ਛੋਟੀ ਗੱਲ ਨਹੀਂ, ਇਹ ਗੱਲ ਕਰਨੀ ਕਿ ਮੈਂ ਤੇ ਤੂੰ ਇੱਕ ਹੀ ਹੋ ਗਏ ਹਾਂ, ਮੈਂ ਤੇਰੇ ਵਰਗਾ ਹੀ ਹੋ ਗਿਆ। ਜਦੋਂ ਹੋਂ ਮਿਟ ਗਏ ਤੇ ਨਾਮ ਦੇਵ ਜੀ ਨੇ ਵੀ ਕਿਹਾ ਸੀ ਰੱਬ ਨੂੰ, ਰੱਬਾ ਤੇਰੇ ਵਿੱਚ ਤੇ ਮੇਰੇ ਵਿੱਚ ਹੁਣ ਭੇਦ ਕੋਈ ਨਹੀਂ ਰਹਿ ਗਿਆ, ਨਾ ਮੈਂ ਨਾਰਾਇਣ ਨਾ ਹੀ ਭੇਦ। ਭੇਦ ਦਾ ਅਰਥ ਹੈ ਫਰਕ, ਤੇਰੇ ਮੇਰੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ, ਮੈਂ ਹੁਣ ਤੂੰ ਹੋ ਗਿਆ ਤੇ ਤੂੰ ਮੈਂ ਹੋ ਗਿਆ, ਅਸੀਂ ਇੱਕ ਹੋ ਗਏ। ਹਮ ਤੁਮ ਏਕ ਭਏ ਹੈ, ਤੂੰ ਤੇ ਮੈਂ ਇੱਕ ਹੋ ਗਏ ਹਾਂ। ਇੱਕ ਹੈ ਦੇਖਤ ਮਨ ਪਤੀਆ ਹੀ, ਤੈਨੂੰ ਇੱਕ ਨੂੰ ਦੇਖ ਕੇ ਮੇਰਾ ਮਨ ਪਤੀਜ ਗਿਆ, ਮੇਰਾ ਮਨ ਮੰਨ ਗਿਆ ਤੇਰੇ ਨਾਲ। ਜਿੰਨਾ ਚਿਰ ਮੇਰੇ ਜੀਵਨ ਵਿੱਚ ਆਪਣੀ ਬੁੱਧੀ ਦੀ ਤਾਕਤ ਸੀ, ਅਕਲ ਦੀ, ਜਬ ਬੁੱਧ ਹੋਤੀ ਤਬ ਬਲ ਕੈਸਾ। ਤੈਨੂੰ ਜਗ੍ਹਾ ਜਗ੍ਹਾ ਤੇ ਹਰ ਕਣ ਕਣ ਵਿੱਚ ਰਵਿਆ ਦੇਖਣ ਦੀ ਮੇਰੇ ਕੋਲ ਤਾਕਤ ਨਹੀਂ ਸੀ, ਜਿੰਨਾ ਚਿਰ ਮੈਂ ਆਪਣੀ ਬੁੱਧੀ ਦਾ ਇਮਾਨ ਕਰੀ ਗਈ। ਹੰਕਾਰ ਸੀ ਤੇ ਮਨੁੱਖ ਦੇ ਅਕਸਰ ਕਰਦਾ, ਮਨੁੱਖ ਦੀ ਹਰ ਗੱਲ ਹੀ ਹੰਕਾਰ ਵਿੱਚ ਆਉਂਦੀ। ਖੈਰ ਪਿਆਰਿਓ, ਸਮਾਂ ਸੀਮਤ, ਮੈਂ ਸ਼ਬਦ ਦੀ ਵਿਚਾਰ ਕਰਾਂ। ਕਬੀਰ ਜੀ ਕਹਿੰਦੇ ਮੈਂ ਤੇ ਤੂੰ ਇੱਕ ਹੋ ਗਏ, ਜਬ ਬੁੱਧ ਹੋਤੀ ਤਬ ਬਲ ਕੈਸਾ, ਅਬ ਬੁੱਧ ਬਲ ਨਾ ਖਟਾਈ, ਕਹਿ ਕਬੀਰ ਬੁੱਧ ਹਰ ਲਈ ਮੇਰੀ। ਕਿਨੇ ਕਮਾਲ ਦੇ ਬਚਨ ਕਰਦੇ ਕਬੀਰ ਜੀ, ਕਹਿੰਦੇ ਮੇਰੀ ਹੰਕਾਰ ਵਾਲੀ ਬੁੱਧੀ ਰੱਬ ਨੇ ਖੋਲੀ ਮੇਰੇ ਕੋਲ। ਹਰ ਲਈ ਦਾ ਮਤਲਬ ਖੋਲੀ, ਮਾਲਕ ਨੇ ਮੇਰੇ ਕੋਲੋਂ ਹੰਕਾਰ ਵਾਲੀ ਅਹੰ ਮਤ ਅਹੰਕ ਬੁੱਧੀ ਜਿਹੜੀ ਸੀ ਖੋਲੀ ਹੈ, ਤੇ ਬੁੱਧ ਬਦਲੀ। ਜਦੋਂ ਹੰਕਾਰ ਵਾਲੀ ਬੁੱਧੀ ਉਹਨੇ ਖੋਲੀ ਤੇ ਬੁੱਧੀ ਮੇਰੀ ਬਦਲ ਗਈ, ਬੁੱਧ ਅਕਲ, ਤੇ ਇਹਦੇ ਬਦਲਣ ਦੀ ਦੇਰ ਸੀ ਸਿੱਧ ਪਾਈ। ਬੁੱਧ ਬਦਲੀ ਸਿੱਧ ਪਾਈ ਦਾ ਮਤਲਬ ਹੈ ਮੈਨੂੰ ਜੀਵਨ ਵਿੱਚ ਕਾਮਯਾਬੀ ਮਿਲ ਗਈ। ਕਿਹੜੇ ਕੰਮ ਵਿੱਚ ਜੀ, ਕਿਹੜੀ ਕਾਮਯਾਬੀ? ਕਿ ਹਮ ਤੁਮ ਏਕ ਵਏ, ਮੈਂ ਤੇ ਤੇਰੇ ਨਾਲ ਮਿਲਣਾ ਚਾਹੁੰਦਾ ਸੀ, ਮੈਂ ਤੇ ਤੂੰ ਇੱਕ ਹੋ ਗਏ। ਇਹਦੇ ਵਿੱਚ ਸਫਲਤਾ ਉਦੋਂ ਮਿਲੀ ਜਦੋਂ ਹਉਮੈ ਵਾਲੀ ਮੇਰੀ ਮਤ ਅਕਲ ਪਰਮਾਤਮਾ ਨੇ ਖੋ ਲਈ ਤੇ ਮੇਰੀ ਬੁੱਧ ਬਦਲ ਗਈ। ਜਦੋਂ ਬਦਲ ਗਈ, ਬੁੱਧੀ ਦੇ ਵਿੱਚੋਂ ਮੈਂ ਚਲੀ ਗਈ ਤੇ ਤੂੰ ਆ ਗਿਆ, ਹੁਣ ਮੇਰੀ ਬੁੱਧ ਬਦਲ ਗਈ ਏ ਤੇ ਕਹਿ ਸਕਦੀ ਮੇਰੀ ਮਤ ਕਿ ਤੇਰੇ ਵਿੱਚ, ਮੇਰੇ ਵਿੱਚ, ਮੇਰੇ ਵਿੱਚ, ਤੇਰੇ ਵਿੱਚ ਕੋਈ ਭੇਦ ਨਹੀਂ। ਅੱਜ ਬਾਬਾ ਰਵਿਦਾਸ ਜੀ ਵੀ ਸਮਝਾਉਂਦੇ, ਜਬ ਹਮ ਹੋਤੇ, ਜਿੰਨਾ ਚਿਰ ਮਨੁੱਖ ਆਪਣੇ ਹਉਮੈ ਵਿੱਚ ਰਹਿੰਦਾ, ਤਬ ਤੂੰ ਨਾ ਹੀ ਹੈ ਮਾਲਕਾ, ਉਹਨਾਂ ਚਿਰ ਤੂੰ ਜੀਵ ਅੰਦਰ ਪ੍ਰਗਟ ਨਹੀਂ ਹੁੰਦਾ, ਤੇ ਜਦੋਂ ਹੋ ਜਾਵੇਂ ਤੂੰ ਪ੍ਰਗਟ, ਜੋ ਕਵੀ ਜੀ ਨੇ ਫਲਸਫਾ ਦਿੱਤਾ ਇਸ ਜੁਗਤ ਨਾਲ, ਫਿਰ ਤੂੰ ਹੀ ਤੂੰ ਹੈ, ਉੱਥੇ ਮੈਂ ਨਹੀਂ। ਫਿਰ ਸਮਝ ਆਉਂਦੀ ਇੱਕ ਕਿ ਮਾਲਕਾ ਬਸ ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ। ਜਦੋਂ ਇਹ ਸਮਝ ਆਉਂਦੀ ਹੈ ਨਾ, ਬਾਬਾ ਰਵਿਦਾਸ ਜੀ ਕਹਿੰਦੇ ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਹੁਣ ਬਾਬਾ ਜੀ ਕਹਿੰਦੇ ਹੈ ਇੱਕ ਜ਼ਿੰਦਗੀ ਦਾ ਭਰਮ ਹੀ ਹੈ, ਭੁਲੇਖਾ ਹੀ ਹੈ। ਸਭ ਤੋਂ ਵੱਡਾ ਭੁਲੇਖਾ ਦੁਨੀਆਂ ਵਿੱਚ ਕੀ ਹੈ?
ਕਿ ਮਨੁੱਖ ਦੀ ਹਸਤੀ ਰੱਬ ਦੀ ਹਸਤੀ ਨਾਲੋਂ ਕੋਈ ਪ੍ਰਥਕ ਅਲੱਗ ਹੈ। ਸਭ ਤੋਂ ਵੱਡਾ ਭੇਦ ਇਹ ਹੈ ਜੀ, ਮਨੁੱਖ ਅਲੱਗ ਹੈ ਤੇ ਪਰਮੇਸ਼ਰ ਅਲੱਗ ਹੈ। ਹੁਣ ਬਾਬਾ ਰਵਿਦਾਸ ਜੀ ਅੱਜ ਬਚਨ ਕਰਦੇ, ਸਭ ਤੋਂ ਵੱਡਾ ਜ਼ਿੰਦਗੀ ਦਾ, ਇਨਸਾਨੀਅਤ ਦਾ ਭੁਲੇਖਾ ਹੀ ਇਹ ਹੈ ਕਿ ਮਨੁੱਖ ਨੇ ਮੰਨ ਲਿਆ ਕਿ ਮੈਂ ਅਲੱਗ ਹਾਂ, ਮੇਰੀ ਹਸਤੀ ਅਲੱਗ ਹੈ। ਇਹ ਉਹਨਾਂ ਚਿਰ ਸੋਚ ਹੈ ਜੀ, ਬੁੱਧੀ ਅਕਲ ਹੈ, ਜਿੰਨਾ ਚਿਰ ਇਹਦੇ ਅੰਦਰ ਹੋਮੇ ਆ, ਜਦੋਂ ਹੋਮੇ ਚਲੀ ਜਾਂਦੀ ਹੈ ਨਾ, ਫਿਰ ਇਹ ਕਹਿ ਦਿੰਦਾ ਤੂੰ ਹੀ ਤੂੰ, ਬਸ ਤੂੰ ਹੀ ਹੈ, ਮੇਰੀ ਹਸਤੀ ਤੇਰੇ ਤੋਂ ਅਲੱਗ ਪ੍ਰਥਕ ਨਹੀਂ ਹੈ, ਤੂੰ ਹੀ ਤੂੰ। ਤੇ ਜਦੋਂ ਇਹ ਸਮਝ ਆਉਂਦੀ ਹੈ ਨਾ, ਤੇ ਤੇਜ ਤੂਫਾਨ ਦੇ ਕਾਰਨ ਕਦੇ ਦੇਖੋ ਲਹਿਰਾਂ ਉੱਠਦੀਆਂ, ਉਹ ਦਦ ਲਹਿਰ ਦੇ ਵਿੱਚ ਜਦੋਂ ਸੁਨਾਮੀ ਲਹਿਰਾਂ ਵੀ ਲੋਕ ਆਖਦੇ ਨੇ, ਬੜੀਆਂ ਭਿਆਨਕ ਆਉਂਦੀਆਂ, ਕੁਝ ਸਮੇਂ ਵਿੱਚ ਹੀ ਉਹ ਤੈਸ ਨੈਸ ਕਰ ਦਿੰਦੀਆਂ, ਨਾਸ਼ ਕਰ ਦਿੰਦੀਆਂ। ਪਰ ਇਹ ਲਹਿਰਾਂ ਇੰਨੀਆਂ ਪ੍ਰਬਲ, ਅੰਦਰ ਦੀ ਗੱਲ ਹੈ ਜੀ, ਮਾਫ਼ ਕਰਨਾ, ਇਹ ਬਾਹਰ ਨਾ ਸਮਝ ਬੈਠਣਾ। ਜਦੋਂ ਸੋਝੀ ਆ ਗਈ ਕਿ ਤੇਰੇ ਮੇਰੇ ਵਿੱਚ ਅੰਤਰ ਨਹੀਂ ਹੈ, ਮੈਂ ਵੀ ਤੇਰਾ ਹੀ ਹਾਂ, ਫਿਰ ਅੰਦਰ ਇਹ ਲਹਿਰਾਂ ਏਦਾਂ ਉੱਠਦੀਆਂ ਜਿਵੇਂ ਸਮੁੰਦਰ ਭਰ ਜਾਂਦਾ, ਤੇਜ ਤੂਫਾਨ ਦੇ ਨਾਲ ਨਕਾਨਕ ਭਰ ਜਾਂਦਾ, ਤੇ ਬਾਹਰ ਖੜੇ ਲੋਕ ਇਹੀ ਦੇਖਦੇ ਸਮੁੰਦਰ ਅਲੱਗ ਹੈ ਤੇ ਲਹਿਰਾਂ ਇਹ ਪ੍ਰਬਲ ਅਲੱਗ ਨੇ, ਪਰ ਅਲੱਗ ਅਲੱਗ ਨਹੀਂ ਹਨ। ਬਾਬਾ ਜੀ ਬਚਨ ਕਰਦੇ, ਇਹ ਤਾਂ ਜਲ ਕੇਵਲ ਜਲ ਮਾਹੀ, ਇਹ ਲਹਿਰਾਂ ਪਾਣੀ ਵਿੱਚੋਂ ਹੀ ਉੱਠੀਆਂ, ਪਾਣੀ ਵਿੱਚ ਹੀ ਸਮਾ ਜਾਂਦੀਆਂ। ਏਦਾਂ ਹੀ ਸਾਰੇ ਜੀਵ ਅਸੀਂ ਜਿਹੜੇ ਪਰਮਾਤਮਾ ਨੇ ਸਾਨੂੰ ਜੀਵਨ ਦਿੱਤਾ, ਉਹਦੇ ਵਿੱਚੋਂ ਹੀ ਅਸੀਂ ਜਨਮ ਲੈ ਕੇ ਉਹਦੇ ਕੋਲੋਂ ਇੱਥੇ ਆਏ, ਉਹਦਾ ਹੀ ਰੂਪ ਹੈ ਮਨ। ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣਿਆ ਨਹੀਂ, ਬਸ ਭਰਮ ਵਿੱਚ ਰਹੇ ਹਾਂ, ਭਰਮ ਵਿੱਚ ਪਏ ਹਾਂ, ਅਸੀਂ ਆਪਣੇ ਮੂਲ ਨੂੰ ਪਹਿਚਾਣ ਨਹੀਂ ਸਕੇ ਪਿਆਰਿਓ। ਮਾਧਵੇ ਕਿਆ ਕਹੀ ਹੈ ਭਰਮੇ ਅਸ, ਇਹ ਭੁਲੇਖਾ ਹੀ ਇਹੋ ਜਿਹਾ, ਭਰਮ ਹੀ ਇਹੋ ਜਿਹਾ। ਗੁਰੂ ਕੇ ਪਿਆਰਿਓ ਰਵਿਦਾਸ ਜੀ ਕਹਿੰਦੇ, ਮਾਲਕਾ ਮਾਇਆ ਦੇ ਪਤੀ ਪਰਮਾਤਮਾ ਮਾਧਵੇ, ਬੜਾ ਪਿਆਰਾ ਲਫ਼ਜ਼ ਹੈ ਬਾਬਾ ਰਵਿਦਾਸ ਜੀ ਦਾ, ਮਾਧੋ ਤੇ ਮਾਧਵੇ, ਇਹ ਰੱਬ ਲਈ ਹੈ, ਪਰਮਾਤਮਾ ਪਰਮੇਸ਼ਵਰ ਲਈ ਹੈ। ਹੇ ਪਰਮੇਸ਼ਵਰ ਮੈਂ ਕੀ ਕਹਾਂ, ਕੁਛ ਵੀ ਨਹੀਂ ਕਹਿ ਸਕਦਾ ਇਹਦੇ ਬਾਰੇ, ਕਿਆ ਕਹੀਏ। ਭਰਮ ਐਸਾ ਹੈ, ਹੁਣ ਭਰਮ ਕੀ ਹੈ, ਜੈਸਾ ਮੰਨੀਏ ਹੋਏ ਨਾ ਤੈਸਾ। ਭਰਮ ਉਹਨੂੰ ਕਹਿੰਦੇ, ਗੁਰੂ ਪਿਆਰੇ ਹੋ, ਆਪ ਦਾਨੇ ਪੜ੍ਹੇ ਲਿਖੇ ਸੱਜਣ ਬੈਠੇ ਹੋ, ਗੁਰੂ ਦੀ ਸੋਹਬਤ ਸੰਗਤ ਵਿੱਚ ਜੋ ਅਸੀਂ ਮੰਨ ਲਿਆ ਨਾ, ਉਹ ਸੱਚ ਨਹੀਂ ਹੁੰਦਾ ਨਹੀਂ ਆ। ਤੇ ਜੋ ਅਸੀਂ ਮੰਨ ਬੈਠੇ ਹਾਂ ਜ਼ਿੰਦਗੀ ਵਿੱਚ, ਉਹ ਸੱਚ ਸਹੀ ਨਹੀਂ ਹੈ। ਜੈਸਾ ਮੰਨੀਏ, ਦੁਨੀਆ ਇਹ ਮੰਨ ਬੈਠੀ ਕਿ ਰੱਬ ਅਲੱਗ ਹੈ ਤੇ ਅਸੀਂ ਉਹਦੇ ਤੋਂ ਅਲੱਗ ਹਾਂ, ਪਰ ਇਹ ਸੱਚ ਨਹੀਂ ਹੈ। ਗੁਰਬਾਣੀ ਤੇ ਕਰੀ ਕਿ ਸਭਨਾ ਵਿੱਚ ਤੋਂ ਵਰਤਦਾ ਮੇਰੇ ਸ਼ਾਹ, ਜੈਸਾ ਮੰਨੀਏ ਹੋਏ ਨਾ ਤੈਸਾ, ਜੋ ਮੰਨ ਬੈਠੇ ਐਸਾ ਨਹੀਂ ਹੈ। ਠਹਿਰਾਓ ਤੋਂ ਅੱਗੇ, ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ। ਉਦਾਹਰਣ ਐਗਜ਼ੈਂਪਲ, ਇੱਕ ਰਾਜਾ ਨਾ ਤਖਤ ਤੇ ਬੈਠਾ, ਸੇਵਾਦਾਰ ਪੱਖਾ ਝੁੱਲ ਰਿਹਾ, ਗਰਮੀ ਦੀ ਰੁੱਤ ਹੈ, ਉਹ ਤਖਤ ਤੇ ਬੈਠਾ ਬੈਠਾ ਹੀ ਸੌਂ ਗਿਆ। ਤੇ ਸੁਪਨਾ ਆਇਆ ਤੇ ਸੁਪਨੇ ਵਿੱਚ ਕੀ ਦੇਖਦਾ ਕਿ ਉਹਦਾ ਰਾਜ ਭਾਗ ਚਲਾ ਗਿਆ ਤੇ ਉਹ ਭੀਖ ਮੰਗਦਾ ਪਿਆ ਦਰ ਦਰ ਤੇ। ਸੁਪਨੇ ਭਇਆ ਭਿਖਾਰੀ। ਹੁਣ ਬਾਬਾ ਜੀ ਕਹਿੰਦੇ, ਅਛਤ ਰਾਜ, ਰਾਜ ਦੇ ਹੁੰਦਿਆਂ ਸੁਣਦਿਆਂ ਵਿਛੜਤ ਰਾਜ ਤੋਂ ਵਿਛੜ ਕੇ ਦੁੱਖ ਪਾਇਆ ਉਹਨੇ ਕਿ ਭੀਖ ਮੰਗ ਰਿਹਾ, ਬੜਾ ਦੁਖੀ ਹੈ। ਸੋ ਗਤ ਭਈ ਹਮਾਰੀ,
ਇਹ ਹਾਲਤ ਸਾਡੀ ਏ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਤੋਂ ਵਿਛੜ ਕੇ ਦੁਖੀ ਹੋ ਰਹੇ। ਰਾਜ ਭੋਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਣਾਇਆ। ਅੰਧੇਰੇ ਵਿੱਚ ਚੱਲਦਿਆਂ ਰੱਸੀ ਵੀ ਪਈ ਹੋਵੇ ਨਾ ਤਿਉਂ ਪ੍ਰਤੀਤ ਹੁੰਦਾ ਕਿ ਇਹ ਭੋਯੰਗਮ ਸੱਪ ਹੈ, ਭੋਯੰਗ ਹੈ, ਸੱਪ ਹੈ, ਪਰ ਉਹ ਭੁਲੇਖ ਹੈ, ਸੱਪ ਨਹੀਂ ਹੈ, ਰਾਜੂ ਰੱਸੀ ਹੈ। ਹੁਣ ਬਾਬਾ ਜੀ ਕਹਿੰਦੇ ਇਹ ਪ੍ਰਸੰਗ ਜਿਹੜਾ ਹੈ ਨਾ ਰੱਸੀ ਤੇ ਸੱਪ ਦਾ, ਇਹ ਉਦੋਂ ਸਮਝ ਆਉਂਦਾ ਜਦੋਂ ਅੰਦਰ ਪ੍ਰਕਾਸ਼ ਹੋਵੇ। ਪ੍ਰਕਾਸ਼ ਦਾ ਮਤਲਬ ਜਦੋਂ ਪ੍ਰਕਾਸ਼ ਕਰਕੇ ਦੇਖੀਏ ਤੇ ਮਹਿਸੂਸ ਹੁੰਦਾ ਉਹ ਸੱਪ ਨਹੀਂ ਰੱਸੀ ਹੈ, ਜਾਂ ਉਹਨੂੰ ਹਿਲਾ ਕੇ ਦੇਖੀਏ। ਹੁਣ ਬਾਬਾ ਜੀ ਕਹਿੰਦੇ ਮੈਨੂੰ ਇਹ ਮਾਲਕਾ ਕੁਛ ਕੁਛ ਭਰਮ ਤੋਂ ਦੂਰ ਕਰਕੇ ਆਪਣਾ ਭੇਦ ਜਣਾ ਦਿੱਤਾ। ਅਬ ਹੁਣ ਕੱਛ ਮਰਮ ਜਣਾਇਆ, ਮਰਮ ਦਾ ਅਰਥ ਹੈ ਜੀ ਭੇਦ। ਤੇਰਾ ਭੇਦ ਮੈਨੂੰ ਸਾਰਾ ਨਹੀਂ, ਕੁਛ ਕੁ ਭੇਦ ਉਹ ਵੀ ਮੈਂ ਜਾਣਿਆ ਨਹੀਂ, ਲਫਜ਼ ਹੈ ਜਣਾਇਆ, ਤੂੰ ਜਣਾਇਆ, ਤੇਰੇ ਕੋਲੋਂ ਇਹ ਭੇਦ ਮਿਲਿਆ।

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਜਿੱਥੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ। ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ, ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤੇ ਆਵੇ, ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖ

ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਉਟਿਆਂ ਦੇ ਉੱਠ ਗੁਰੂ ਗਰੀਬ ਨਿਵਾਜ, ਸ਼ਬਦ ਸਵਰੂਪ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਜੀਆਂ ਨੇ ਮਹਾਨ ਬਖਸ਼ਿਸ਼ ਮਿਹਰਾਮਤ ਕੀਤੀ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਸਦਕਾ ਆਪ ਜੀ ਕੇ ਪਾਵਨ ਪਵਿੱਤਰ ਸੁੰਦਰ ਦਰਬਾਰ ਸਜੇ, ਸਜੇ ਦਰਬਾਰ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ, ਆਸਾ ਕੀ ਵਾਰ ਦੇ ਕੀਰਤਨ ਅਤੇ ਉਪਰੰਤ ਆਪ ਜੀ ਕੇ ਪਾਵਨ ਪਵਿੱਤਰ ਅੱਜ ਦੇ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਹੋਈ, ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਹੋਏ, ਗਰੀਬ ਨਿਵਾਜ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਅੰਦਰ ਅੰਮ੍ਰਿਤਮਈ ਬਾਣੀ ਦੇ ਕੀਰਤਨ ਕਰਦਿਆਂ, ਗੁਰਮਤ ਵਿਚਾਰਾਂ ਕਰਦਿਆਂ, ਬਾਣੀ ਪੜ੍ਹਦਿਆਂ, ਸਰਵਣ ਕਰਦਿਆਂ, ਦੱਸ ਰਿਹਾ ਪਾਸੋਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਿਸ਼ ਕਰਦੇ ਨੇ, ਅੱਗੇ ਤੋਂ ਸਾਵਧਾਨਤਾ ਬਖਸ਼ਣੀ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ, ਸੁਣਨ ਅਤੇ ਵਿਚਾਰਨ ਦੀ ਦਾਤ ਸਮੂਹ ਸੰਗਤ ਨੂੰ ਪ੍ਰਦਾਨ ਕਰਨੀ। ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਆਪ ਜੀ ਕੇ ਪਾਵਨ ਪਵਿੱਤਰ ਚਰਨ ਕਮਲਾਂ ਦੀ ਹਾਜ਼ਰੀ ਭਰੀ, ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤਾ, ਰਹਿਮਤਾਂ ਕਰਨੀਆਂ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਦੇ ਹੋਏ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ, ਸੇਵਾਵਾਂ ਭੇਜੀਆਂ ਗਈਆਂ, ਮਾਇਆ ਭੇਜੀ ਗਈ, ਆਪ ਜੀ ਨੇ ਕਿਰਪਾ ਕਰਨੀ, ਸਮੂਹ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰਨੀ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਸਤਿਗੁਰੂ ਜੀ ਕਿਰਪਾ ਕਰਨੀ, ਆਪਣੇ ਸਮੂਹ ਟੈਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕਰਕੇ ਸ਼ਰਧਾ ਭਾਵਨਾ ਪ੍ਰੀਤਤ ਵਸੈ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਗਰੀਬ ਨਿਵਾਜ ਇਸ ਵਕਤ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ, ਕਿਰਪਾ ਕਰੋ ਸਤਿਗੁਰੂ ਜੀ, ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰੋ ਜੀ, ਹੁਕਮ ਤੇ ਚੱਲਣ ਦੀ ਮੱਤ ਬੁੱਧ ਪ੍ਰਦਾਨ ਕਰੋ, ਉਪਰੰਤ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਪ੍ਰਾਰੰਭ ਕੀਤੇ ਗਏ ਸ੍ਰੀ ਸਹਿਜ ਪਾਠ ਕਰਨ ਦੀ ਆਪ ਜੀ ਆਗਿਆ ਬਖਸ਼ਿਸ਼ ਕਰੋ ਜੀ, ਅੱਖਰਵਾਦ ਘਾਟ ਭੁਲਚੁਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ

ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸੋ ਵੇਲਾ ਘੜੀ ਧੰਨ ਧੰਨ ਮੂਰਤ ਪਲ ਸਾਰ ਧੰਨ ਸੋ ਦਿਨਸ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਹਿਬ ਸੰਗਤ ਜੀ, ਅੱਜ ਦੇ ਪਾਵਨ ਸ੍ਰੀ ਸਹਿਜ ਪਾਠ ਪਵਿੱਤਰ ਅੰਗ 1266 ਤੋਂ ਪ੍ਰਾਰੰਭ ਹੋਣਗੇ। ਪਿਆਰ ਸਹਿਤ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਸਨ ਜੀ। ਪਾਵਨ ਸ੍ਰੀ ਸਹਿਜ ਪਾਠ ਅੱਜ 1266 ਅੰਗ ਤੋਂ ਪ੍ਰਾਰੰਭ ਹੋ ਰਹੇ ਹਨ ਜੀ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਧੰਤਾ ਯੋਗ ਹੋ, ਜੋ ਸਤਿਗੁਰੂ ਦੀ ਕਿਰਪਾ ਰਹਿਮਤ ਦਾ ਸਦਕਾ ਤਾਂ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਨੇ ਅੱਜ ਵੀ ਕਿਰਪਾ ਕੀਤੀ ਹੈ, ਜਿਤਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ, ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਨਕ ਸ਼ਿਵਾ ਸੰਤਾਂ ਨੇ ਪ੍ਰਵਾਨ ਕਰਨੀ, ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦਾ ਆਇਆ ਪ੍ਰਵਾਨ ਕਰਕੇ, ਗੁਰੂ ਦੀ ਬਾਣੀ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੋਵੇ, ਇਹ ਅਰਦਾਸ ਨਿਤਾ ਪ੍ਰਤੀ ਗੁਰੂ ਦੇ ਚਰਨ ਕਮਲਾਂ ਚ ਕਰਿਆ ਕਰੋ। ਆਓ ਅਗਲਾ ਸਮਾਂ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਕੀਰਤਨ ਰਾਏ ਨਿਹਾਲ ਕਰਨਗੇ ਆਪ ਜੀਆਂ ਨੂੰ। ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਕੀਰਤਨ ਸੁਣ ਕਰਨ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਕਾਲ ਤੋਂ ਜਦੋਂ ਦਾ ਸੰਸਾਰ ਬਣਿਆ ਨਿਰੰਕਾਰ ਪਰਮਾਤਮਾ ਨੂੰ ਪਾਉਣ ਦੇ ਯਤਨ ਕੀਤੇ ਗਏ। ਜੁਗਾਂ ਦੀ ਗੱਲ ਹੈ, ਜੁਗ ਜੁਗ ਆਪੋ ਆਪਣਾ ਧਰਮ ਹੈ, ਹਰ ਯੁਗ ਦੀ ਆਪਣੀ ਖੋਜ ਹੈ, ਹਰ ਯੁਗ ਦਾ ਆਪਣਾ ਰੱਬ ਨੂੰ ਲੱਭਣ ਦਾ ਤਰੀਕਾ ਅਲੱਗ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਇੰਨੇ ਇੰਨੇ ਸਿਆਣੇ ਲੋਕ ਹੋ ਗਏ

ਪਾਤਾਲ ਇਹਨਾਂ ਦੇ ਅੰਦਰ ਉਹਨਾਂ ਨੇ ਖੋਜ ਕਰਨੀ ਸ਼ੁਰੂ ਕੀਤੀ ਕਿ ਦੇਖੀਏ ਪਾਤਾਲ ਕਿੰਨੇ, ਆਕਾਸ਼ ਕਿੰਨੇ। ਜਗਤ ਦੇ ਅੰਦਰ ਸਭ ਤੋਂ ਪਹਿਲਾਂ ਇਹ ਲੜਾਈ ਦਾ ਝਗੜਾ ਬਣਿਆ ਸੱਤ ਆਕਾਸ਼ ਤੇ ਸੱਤ ਪਾਤਾਲ ਨੇ। ਲੱਭਣ ਵਾਲੇ ਨੇ ਕਹਿਤਾ ਮੈਂ ਸੱਤ ਲੱਭ ਲੈਣੇ, ਸੱਤ ਉੱਪਰਲੇ ਸੱਤ ਥੱਲੇ ਵਾਲੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਦੇ ਰਹਿਬਰ ਬਣ ਕੇ ਆਏ। ਉਹ ਕਹਿ ਲੱਗੇ ਸੱਤ ਜੇ ਹੈਣ ਤੇ ਸੱਤ ਤੋਂ ਅੱਗੇ ਹੋਰ ਵੀ ਹੋਣਗੇ। ਜੇ ਤੁਹਾਨੂੰ ਸੱਤ ਮਿਲੇ ਨੇ ਤਾਂ ਅੱਗੇ ਹੋਰ ਵੀ ਹੋਣਗੇ। ਨਹੀਂ ਜੀ, ਕਹਿੰਦੇ ਸੱਤ ਤੋਂ ਬਗਾਦ ਬ੍ਰੇਕ ਲੱਗ ਗਈ ਕਿਆ? ਨਿਰੰਕਾਰ ਪਰਮਾਤਮਾ ਨੇ ਬ੍ਰੇਕ ਲਾ ਦਿੱਤੀ ਵੀ ਸੱਤ ਆਕਾਸ਼ ਤੇ ਸੱਤ ਪਤਾਲ ਹੀ ਥਾਪਣੇ ਸਨ, ਜਾਂ ਫਿਰ ਇੱਕ ਹੀ ਰਹਿਣ ਦਿੰਦੇ? ਜੇ ਇੱਕ ਨਹੀਂ ਸੱਤ ਨੇ, ਸੱਤ ਨਹੀਂ ਤੇ ਲੱਖ ਹੀ ਨੇ, ਲੱਖਾਂ ਆਕਾਸ਼ ਤੇ ਲੱਖਾਂ ਪਾਤਾਲ ਨੇ। ਬ੍ਰਹਮਾ ਕਹਿੰਦੇ ਆਪਣੇ ਆਪ ਨੂੰ ਵੱਡਾ ਕਹਾਉਂਦਾ ਸੀ ਵਿਗਿਆਨਕ ਉਸ ਯੁੱਗ ਦਾ, ਉਸ ਨੂੰ ਕੋਈ ਹੋਰ ਦਰਜਾ ਦਿੱਤਾ, ਨਾਮ ਕੁਝ ਹੋਰ ਹੈ। ਅੱਜ ਦੀ ਵਿਗਿਆਨ ਵੀ ਲੱਭਦੀ, ਤਲਾਸ਼ ਕਰਦੀ ਹੈ, ਕਣ ਤੱਕ ਜਾਂਦੀ ਹੈ, ਜੜ ਤੱਕ ਜਾਂਦੀ ਹੈ, ਅਣੂ ਤੱਕ ਜਾਂਦੀ, ਪਰਮਾਣੂ ਤੱਕ ਜਾਂਦੀ ਲੱਭਣ। ਉਦੋਂ ਵੀ ਬ੍ਰਹਮਾ ਨੇ ਬੜਾ ਲੱਭਣਾ ਚਾਹਿਆ, ਬੰਦਗੀ ਤਾਂ ਹੈ ਸੀ, ਉਮਰਾਂ ਲੰਬੀਆਂ ਸਨ, ਹੋਰ ਕੁਝ ਅੱਜ ਦਾ ਇੰਨਾ ਜ਼ਖੀਰਾ ਜਿਹਾ ਨਹੀਂ ਸੀ ਖਲਾਰਾ। ਉਸ ਸਮੇਂ ਤਲਾਸ਼ ਕਰਦੇ ਸਨ, ਬਹਿ ਜਾਂਦੇ ਸੀ, ਬਹਿ ਕੇ ਵੇਖਦੇ ਸੀ, ਰੱਬ ਦੇ ਸਿਧਾਂਤ ਨੂੰ ਪੜ੍ਹਦੇ ਚਲੇ ਜਾਣਾ, ਪੜ੍ਹਦੇ ਚਲੇ ਜਾਣਾ, ਡੀਪ ਚਲੇ ਜਾਣਾ, ਡੀਪ ਚਲੇ ਜਾਣਾ। ਧਿਆਨ ਦਾ ਮਾਰਗ ਇੰਨਾ ਵੱਡਾ ਹੋ ਜਾਣਾ, ਪਤਾ ਲੱਗਣਾ ਵੀ ਹੈ ਵਾਕਿਆ ਵਿਸ਼ਾਲ ਹੈ। ਨੇਤ ਨੇਤ ਬਨ ਤ੍ਰਿਣ ਕਹਿਤ, ਸਾਰੇ ਕਹਿੰਦੇ ਨੇਤੀ ਨੇਤੀ, ਅੰਤ ਨਹੀਂ ਹੈ, ਅੰਤ ਨਹੀਂ ਹੈ, ਨੇਤ ਨੇਤ ਬਨ ਤ੍ਰਿਣ ਕਹਿਤ। ਤੇ ਬ੍ਰਹਮਾ ਨੂੰ ਇਹਨੇ ਖੋਜ ਕੀਤੀ ਤਾਂ ਇਹਨੇ ਦੱਸ ਦਿੱਤਾ ਸੰਸਾਰ ਨੂੰ ਇਹ ਚੀਜ਼ਾਂ ਨੇ, ਜਿਨ ਬਣਾ ਤੇ ਇਹਨੇ ਰੰਗ ਕੱਢ ਦਿੱਤੇ। ਇਹਨੇ ਦੁਨੀਆਂ ਦਾ ਕਾਰੋ ਵਿਹਾਰ ਅੱਧੇ ਨਾਲੋਂ ਜ਼ਿਆਦਾ ਹਿੱਸਾ ਇਹਨੇ ਸੰਸਾਰ ਦੀ ਕਿਰਤ ਵਿਹਾਰ ਵਿੱਚ ਲਾ ਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਉਹ ਦਿਨ ਬਣਾਇਆ ਨੂੰ ਸੱਤਾਂ ਦਿਨਾਂ ਦੇ ਅੰਦਰ ਪ੍ਰਵਿਰਤ ਕੀਤਾ ਰਾਵਣ ਨੇ। ਰਾਵਣ ਨੇ ਇਹਨੇ ਰੰਗ ਲੱਭੇ ਤੇ ਰਾਵਣ ਨੇ ਰੰਗ ਜਿਹੜੇ ਨੇ ਬਣਾ ਕੇ ਤੇ ਰੰਗ ਦਿੱਤਾ, ਰੰਗ ਚਾੜ ਦਿੱਤਾ। ਕਹਿੰਦਾ ਬਾਹਰਲੇ ਰੰਗ ਨੀ, ਬਾਡੀ ਦੇ ਅੰਦਰ ਵੀ ਸੱਤ ਰੰਗ ਨੇ, ਸੂਰਜ ਦੇ ਅੰਦਰ ਵੀ ਸੱਤ ਰੰਗ ਨੇ, ਚੰਦਰਮਾ ਦੇ ਵੀ ਸੱਤ ਰੰਗ ਨੇ। ਉਹ ਕਹਿੰਦਾ ਇਹਨੇ ਫਿਰ ਰੰਗਾਂ ਨੂੰ ਆਪਣੀ ਬੁੱਧੀ ਦੇ ਨਾਲ ਹਰ ਰੰਗ ਦੇ ਅੰਦਰੋਂ ਚਿੱਟੇ ਰੰਗ ਦੇ ਵਿੱਚੋਂ ਸੱਤ ਰੰਗ ਕੱਢ ਦਿੱਤੇ। ਚਿੱਟਾ ਹੈ, ਸ਼ਵੇਤ ਹੈ, ਤੇ ਸ਼ਵੇਤ ਦੇ ਅੰਦਰ ਹੀ ਅਨੇਕਾਂ ਰੰਗ ਨੇ, ਸੱਤ ਤਾਂ ਨੇ ਕੱਢ ਦਿੱਤੇ, ਸੱਤ ਦਿਨ ਬਣਾ ਦਿੱਤੇ। ਕਹਿੰਦੇ ਅੰਦਰ ਵੀ ਸਾਡੇ ਸੱਤ ਰੰਗ ਨੇ ਤੇ ਬਾਹਰ ਵੀ, ਦੁਨੀਆਂ ਦੇ ਅੰਦਰ ਵੀ ਸੱਤ ਰੰਗ ਨੇ। ਹੈ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆ ਫਰਮਾਨ ਕਰਦੇ ਕਹਿ ਰਹੇ ਨੇ ਨਾਰਦ ਸੇ ਚਤਰਾਨਨ ਸੇ ਰੁਮਨਾਰਕ ਸੇ ਸਭ ਨੂੰ ਮਿਲ ਗਾਇਓ। ਉਦੋਂ ਇਹਨਾਂ ਨੂੰ ਰਿਸ਼ੀਆਂ ਦਾ ਦਰਜਾ ਦਿੱਤਾ ਜਾਂਦਾ ਸੀ, ਅੱਜ ਸਾਇੰਟਿਸਟ ਕਹਿ ਦਿਆ ਜਾਂਦਾ, ਅੱਖਰ ਹੀ ਚੇਂਜ ਹੋਏ ਨੇ। ਪਹਿਲਾਂ ਕਿਹਾ ਜਾਂਦਾ ਸੀ ਭਾਈ ਮਰਦਾਨਾ, ਗੁਰੂ ਕੇ ਕੀਰਤਨੀ ਹੈ ਭਾਈ ਮਰਦਾਨਾ, ਅੱਜ ਅੱਖਰ ਚੇਂਜ ਹੋ ਗਿਆ ਪ੍ਰੋਫੈਸਰ ਸਾਹਿਬ, ਅੱਖਰ ਚੇਂਜ ਹੋ ਗਿਆ ਪ੍ਰਿੰਸੀਪਲ ਸਾਹਿਬ, ਅੱਖਰ ਚੇਂਜ ਹੋ ਗਿਆ ਡਾਕਟਰ ਸਾਹਿਬ, ਪਰ ਹੈ ਭਾਈ ਨੇ। ਕੀਰਤਨ ਦੀ ਸ਼ੈਲੀ ਭਾਈ ਮਰਦਾਨਾ ਜੀ ਤੋਂ ਚੱਲੀ ਤੇ ਭਾਈ ਮਰਦਾਨਾ ਸਾਹਿਬ ਉਹ ਵੱਡਾ ਖਿਤਾਬ ਹੈ ਇੱਕ। ਅੱਜ ਫਿਰ ਇਸ ਨੂੰ ਸੰਸਾਰ ਦੀ ਭਾਸ਼ਾ ਅੰਦਰ ਸਿਰਫ ਇਲਮ ਪਹਿਚਾਣ ਵਾਸਤੇ ਦੱਸਿਆ ਗਿਆ ਕਿ ਮੈਂ ਡਾਕਟਰ ਹਾਂ, ਮੈਂ PhD ਕੀਤੀ ਹੈ। ਇਹ ਗੱਲ ਕੇਵਲ ਓਨੀ ਹੋਈ ਹੈ ਕਿ ਭਾਈ ਮਰਦਾਨਾ ਜੀ ਨੇ ਕੋਈ PhD ਨਹੀਂ ਕੀਤੀ, ਭਾਈ ਮਰਦਾਨਾ ਜੀ ਦੇ ਕੋਲ ਕੋਈ PhD ਨਹੀਂ ਸੀ, ਭਾਈ ਮਰਦਾਨਾ ਸਾਹਿਬ ਡਾਕਟਰੀ ਹਾਸਲ ਨਹੀਂ ਕਰ ਸਕੇ। ਜਿਸ ਮਰਦਾਨਾ ਸਾਹਿਬ ਨੇ ਰਾਗ ਬਣਾਏ ਔਰ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਚ ਬਹਿ ਕੇ ਰਾਗ ਗਾਏ ਤੇ ਭਾਈ ਮਰਦਾਨਾ ਜੀ ਤੋਂ ਹੀ ਅਗਾਂਹ ਰਾਗ ਦੀ ਪ੍ਰਥਾ ਸੰਸਾਰ ਦੇ ਅੰਦਰ ਚੱਲੀ। ਉਹਨਾਂ ਦੇ ਸ਼ਾਗਿਰਦ ਹੋਏ ਹਰੀਦਾਸ, ਹਰੀਦਾਸ ਦੇ ਸ਼ਾਗਿਰਦ ਹੋਏ ਦੁਨੀਆਂ ਦੇ ਮੰਨਣ ਵਾਲੇ ਤਾਨਸੈਨ। ਤਾਨਸੈਨ ਨੂੰ ਤਾਂ ਲੋਕ ਸਾਰੇ ਯਾਦ ਕਰਦੇ ਨੇ, ਤਾਂ ਭਾਈ ਮਰਦਾਨਾ ਜੀ ਨੂੰ ਕੋਈ ਯਾਦ ਕਰਦਾ? ਭਾਈ ਮਰਦਾਨਾ ਸਾਹਿਬ ਵੀ ਆਲਮ ਫਾਜ਼ਲ ਸਨ, ਜਿਨ੍ਹਾਂ ਨੇ ਰਬਾਬ ਦੇ ਅੰਦਰੋਂ ਰਿਦਮ ਦੇ ਵਿੱਚੋਂ ਹੀ ਤਾਲਾਂ ਬਣਾਈਆਂ।
ਅੱਧੀ ਮਾਤਰਾ ਘੱਟ ਕਰ ਦੇਣੀ, ਅੱਧੀ ਮਾਤਰਾ ਜ਼ਿਆਦਾ ਕਰ ਦੇਣੀ। ਹੱਥ ਦੇ ਅੰਦਰ ਗੁਣ ਸੀ, ਰਿਦਮ ਦੇ ਨਾਲ ਹੀ ਗਾਣਾ, ਕਿਉਂਕਿ ਅਰਬ ਦਾ ਇੱਕ ਇਹੋ ਜਿਹਾ ਇਲਾਕਾ ਸੀ ਜਿੱਥੇ ਕੋਈ ਨਾਲ ਦੂਜਾ ਹੁੰਦਾ ਨਹੀਂ ਸੀ। ਅੱਜ ਵੀ ਵੇਖ ਲਓ, ਉਹ ਅਰੇਬੀਅਨ ਰਬਾਬ ਲੈ ਕੇ ਗਾਉਂਦੇ ਨੇ ਨਾ, ਤੇ ਇਕੱਲੇ ਹੀ ਪਹਾੜਾਂ ਵਿੱਚ ਚੜੇ ਫਿਰਦੇ ਰਹਿੰਦੇ ਨੇ, ਵਿੱਚ ਹੀ ਰਿਦਮ ਹੁੰਦਾ, ਆਪ ਹੀ ਇਕੱਲੇ ਗਾਉਂਦੇ ਫਿਰਦੇ ਰਹਿੰਦੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾਰਦ ਆਦ ਨੇ, ਨਾਰਦ ਸੇ ਚਤਰਾਨਣ ਸੇ ਰਮਨਾਰਕ ਸੇ ਸਭ ਹੂ ਮਿਲ ਗਾਇਓ, ਵੇਦ ਕਦੇਵ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹਾਥ ਨਾ ਆਇਓ, ਪਾਏ ਸਕੇ ਨੀ ਪਾਰ ਉਮਾਪਤ ਸਿੱਧ ਸਨਾਦ ਸਨੰਤਨ ਧਿਆਇਓ, ਧਿਆਨ ਧਰੋ ਤੇ ਕੋ ਮਨ ਮੈਂ ਜੇ ਕੋ ਅਮਤੋਜ ਸਭੈ ਜਗ ਛਾਇਓ। ਅਮਿਤ ਤੋਜ ਤਾਂ ਉਹਦਾ ਹੀ ਹੈ, ਬਲ ਤਾਂ ਉਹਦਾ ਹੀ ਹੈ, ਸਾਰੇ ਜਗ ਵਿੱਚ ਛਾਇਆ, ਐਜੂਕੇਸ਼ਨ ਉਹਦੀ ਹੈ, ਪੜ੍ਹਾਈ ਉਹਦੀ ਹੈ, ਅੱਖਰ ਉਹਦੇ ਨੇ, ਸੰਗੀਤ ਉਹਦਾ ਹੈ। ਜਿਹੜੇ ਅੱਖਰ ਬਣਾਏ ਪਰਮਾਤਮਾ ਨੇ, ਅੱਖਰੀ ਨਾਮ ਸੰਸਾਰ ਦੇ ਅੰਦਰ ਸਭ ਤੋਂ ਪਹਿਲਾਂ ਪਰਮਾਤਮਾ ਨੇ ਆ ਕੇ ਆਪ ਹੀ ਚੀਜ਼ਾਂ ਦੇ ਨਾਮ ਰੱਖੇ। ਆਪ ਜੀ ਨੂੰ ਪਤਾ, ਆਸਾ ਜੀ ਦੀ ਵਾਰ ਦੀ ਪਹਿਲੀ ਪੌੜੀ ਕੀ ਕਹਿੰਦੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ, ਦੁਨੀਆਂ ਦੇ ਐਡੇ ਵੱਡੇ ਪਹਾੜ, ਦਰਿਆ, ਸਾਗਰ, ਸਿੰਧ, ਪਰਬਤ, ਮੇਦਨੀ, ਪ੍ਰਿਥਵੀ, ਸ਼ੇਰ, ਗਾਏ, ਜੰਗਲ, ਕਿਹਨੇ ਲਿਖੇ, ਕੌਣ ਆਇਆ ਸੀ ਪਹਿਲਾਂ, ਕਿਸਨੇ ਲਿਖੇ, ਲਿਖਣ ਵਾਲੇ ਦਾ ਕੋਈ ਨਾ ਕੋਈ ਤਾਂ ਨਾਮ ਹੋਏਗਾ। ਧੰਨ ਗੁਰੂ ਨਾਨਕ ਸਾਹਿਬ ਦਾ ਕੀ ਕਹਿੰਦੇ ਨੇ,

ਤੋਂ ਦਾਦਾ ਵੀ ਤੂੰ ਹੀ ਹੈ, ਕਰਤਾ ਵੀ ਤੂੰ ਹੀ ਹੈ। ਤੂੰ ਹੀ ਨਾ ਰੱਖੇ ਕਿਉਂਕਿ ਸਾਜਿਆ ਤੂੰ ਹੈ, ਜਦੋਂ ਸਾਜਿਆ ਤੂੰ ਤੇ ਸਾਜਨਾ ਕੀਤੀ ਹੈ, ਤੇ ਸਾਜਨਾ ਕਰਨ ਵਾਲਾ, ਮੈਨੂਫੈਕਚਰਿੰਗ ਕਰਨ ਵਾਲਾ, ਕਿਸੇ ਚੀਜ਼ ਨੂੰ ਬਣਾਉਣ ਵਾਲਾ, ਕੋਈ ਜਾਣਦਾ ਨਾ ਫਲਾਣੀ ਚੀਜ਼ ਕਿੱਥੇ ਲੱਗੀ, ਇਹਨੂੰ ਕੀ ਕਹਿਣਾ, ਇਹਨੂੰ ਕੀ ਕਹਿਣਾ। ਛੋਟੇ ਜਿਹੇ ਇੱਕ ਜੰਤਰ ਦੇ ਅੰਦਰ ਹੱਥ ਦੇ ਵਿੱਚ ਪਕੜਿਆ ਹੋਇਆ ਸਾਡਾ ਮੋਬਾਈਲ, ਇਸ ਦੇ ਵੀ ਅਲੱਗ ਅਲੱਗ ਨਾਮ ਨੇ। ਤੇ ਸੰਸਾਰ ਪ੍ਰਿਥਵੀ ਦੇ ਨਾਮ ਪਰਮਾਤਮਾ ਅਕਾਲ ਪੁਰਖ ਨੇ ਰੱਖੇ, ਆਪੀ ਨੇ ਆਪ ਸਾਜਿਓ, ਸਾਜਣ ਵਾਲੇ ਨੇ ਫਿਰ ਆਪ ਇਹਨਾਂ ਦੇ ਨਾਮ ਰੱਖੇ, ਆਪੀ ਨੇ ਰਚਿਓ ਨਾਉ। ਨਾਮ ਰੱਖ ਦਿੱਤੇ, ਮਨੁੱਖ ਦੇ ਬੋਧ ਅੰਦਰ ਪਾ ਦਿੱਤੇ, ਜੰਗਲਾਂ ਵਿੱਚ ਰਹਿਣ ਲੱਗ ਪਿਆ, ਬੋਧ ਨਹੀਂ ਸਨ ਜੰਗਲਾਂ ਦੇ ਵਿੱਚ। ਪਰਮਾਤਮਾ ਅਕਾਲ ਪੁਰਖ ਆਪ ਮਨੁੱਖ ਦਾ ਜੀਵਨ ਧਾਰਨ ਕਰਕੇ ਆਇਆ, ਇਹਨੇ ਫਿਰ ਸੰਸਾਰ ਦੇ ਅੰਦਰ ਚਲਦੇ ਹੋਏ ਜਿਨ੍ਹਾਂ ਦੇ ਪਾਸ ਅੱਖਰ ਨਹੀਂ, ਗੂੰਗੇ ਮਨੁੱਖ ਸਨ ਆਦਿਵਾਸੀ, ਉਹਨਾਂ ਨੂੰ ਫਿਰ ਅੱਖਰ ਦੱਸਣੇ ਚਾਹੇ, ਆ ਕੀ ਹੈ ਬੋਲ ਬੋਲ ਕੇ, ਉਹਨਾਂ ਦੇ ਪਾਸੋਂ ਅੱਖਰ ਪ੍ਰਚਲਿਤ ਹੋਏ। ਪਹਾੜ ਹੈ, ਇਹ ਬਰਫ਼ ਹੈ, ਇਹ ਦਰਿਆ ਹੈ, ਇਹ ਨਦੀ ਹੈ, ਇਹ ਨਾਲਾ ਹੈ, ਇਹ ਬਾਗ ਹਨ, ਇਹ ਮੇਵੇ ਹਨ, ਚਹਿ ਚਹਾਉਂਦੀਆਂ ਚਿੜੀਆਂ ਹਨ। ਕਿੰਨੇ ਕੁ ਨਾਮ ਰੱਖਤੇ ਪਰਮਾਤਮਾ ਅਕਾਲ ਪੁਰਖ ਨੇ। 42 ਲੱਖ ਜੀ ਜਲ ਮੈਂ ਹੋਤੇ ਤੇ 42 ਲੱਖ ਜੀ ਬਾਹਰ, ਇੰਨਾ ਕੁਝ ਦਾ ਵਿਸਥਾਰ ਕਰਕੇ ਨਿਰੰਕਾਰ ਪਰਮਾਤਮਾ ਨੇ ਕਰ ਆਸਨ ਡਿੱਠੋ ਚਾਓ, ਖੁਸ਼ੀ ਦੇ ਨਾਲ ਬਹਿ ਗਿਆ, ਕਹਿਣ ਲੱਗਾ ਬਣ ਗਿਆ ਸੰਸਾਰ। ਹੁਣ ਇਸ ਸੰਸਾਰ ਦੇ ਅੰਦਰ ਐਡੀਸ਼ਨ ਵੀ ਆਪ ਹੀ ਉਹ ਕਰਦਾ। ਤੋ ਅੱਜ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗੁਰਦੇਵ ਨੇ ਆ ਨਵੇਂ ਸਾਲ ਦਾ ਸਾਨੂੰ ਇੱਕ ਅਵਸਰ ਬਖਸ਼ਿਆ। ਵੈਸੇ ਤਾਂ ਹਰ ਸੈਕਿੰਡ ਨਵਾਂ, ਹਰ ਦਿਨ ਨਵਾਂ, ਹਰ ਸਾਹ ਨਵਾਂ। ਪਰਮਾਤਮਾ ਅਕਾਲ ਪੁਰਖ ਨੇ ਵੇਖੋ ਕੈਸੀ ਬਣਤਰ ਬਣਾਈ ਹੈ, ਇੱਕ ਵਾਰੀ ਸਾਹ ਲੈ ਲਈਏ ਨਾ, ਸਾਹ ਵੀ ਬਾਸੀ ਨਹੀਂ ਦਿੰਦਾ, ਸਾਹ ਵੀ ਤਾਜ਼ਾ ਹੀ ਆਉਂਦਾ। ਬੇਹਾ ਤਾਂ ਸਾਹ ਉਹ ਦਿੰਦਾ ਕਿਤੇ ਕਿ ਸਾਹ ਲੈ ਲਿਆ ਮੁੜ ਕੇ ਉਹੀ ਸਾਹ ਚੱਲੀ ਜਾਵੇ, ਸਾਹ ਵੀ ਉਹ ਤਾਜ਼ੇ ਹੀ ਦਿੰਦਾ। ਐਸਾ ਪਰਮਾਤਮਾ ਰਚਨਹਾਰ ਹੈ, ਸੈਕਿੰਡ ਸੈਕਿੰਡ, ਕੁਆਟਰ ਸੈਕਿੰਡ, ਇੱਕ ਇੱਕ ਮਿੰਟ, ਇੱਕ ਇੱਕ ਛਿਨ, ਇੱਕ ਇੱਕ ਦਿਨ ਜਿਹੜਾ ਹੈ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਉਹ ਸਦਾ ਦਾ ਤਾਰ ਹੈ, ਸਦਾ ਨਿਤ ਨਵਾਂ ਹੈ ਉਹ, ਹਰ ਪਲ ਪਲ ਪਲ ਦੀ ਛਿਨ ਛਿਨ ਦੀ ਉਹ ਹਿਸਾਬ ਕਿਤਾਬ ਰੱਖਦਾ। ਅੱਜ ਸਾਰਿਆਂ ਨੂੰ ਵਧਾਈ, ਪਰ ਇੱਕ ਗੱਲ ਦਾ ਧਿਆਨ ਰੱਖਿਆ ਕਰੋ, ਜਦੋਂ ਸਾਹ ਲਈਦਾ ਨਾ ਕਹੀਏ ਇਹ ਨਵਾਂ ਹੈ, ਇਹ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ, ਕਹੋ ਵਾਹਿਗੁਰੂ ਨਵਾਂ ਹੈ, ਅੰਦਰੋਂ ਨਵਾਂ ਆਇਆ ਸਾਹ। ਜੋ ਵੀ ਕਹਿਣਾ, ਕੋਈ ਰਾਮ ਕਹੋ ਨਵਾਂ ਹੈ, ਕੋਈ ਅੱਲਾਹ ਕਹੋ ਨਵਾਂ ਹੈ, ਨਵੀਨਤਾ ਤੇਰੇ ਸਵਾਸ ਦੀ ਨਵੀਨਤਾ, ਤੂੰ ਸਾਨੂੰ ਨਵੀਨਤਾ ਦੇ ਰਿਹਾ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਐਸੀ ਸੁਰਤ ਦੇ ਅੰਦਰ ਗੁੰਮ ਹੋ ਜਾਓ ਕਿ ਪਰਮਾਤਮਾ ਅਕਾਲ ਪੁਰਖ ਦਾ ਰੱਬੀ ਗਿਆਨ ਹਾਸਲ ਹੋ ਜਾਏ। ਟੁੱਕ ਦਮ ਕਰਾਰੀ ਜੋ ਕਰੋ, ਸਮਾਪਤੀ ਦਾ ਟਾਈਮ ਹੋ ਗਿਆ, ਟੁੱਕ ਦਮ ਕਰਾਰੀ। ਉਹ ਕਹਿੰਦੇ ਕਿਤੇ ਅੱਜ ਬੰਦਗੀ ਕਰਾਂਗੇ ਤੇ ਸਾਲ ਬਾਅਦ ਰੱਬ ਮਿਲੇਗਾ, ਬਿਲਕੁਲ ਕਹਿੰਦੇ ਨਹੀਂ, ਜੇ ਅੱਜ ਤੂੰ ਕੀਤੀ ਹੈ ਤੇ ਅੱਜ ਹੀ ਮਿਲੇਗਾ, ਇਹ ਹਿਸਾਬ ਨਹੀਂ ਹੈ ਵੀ ਤੈਨੂੰ ਅਗਲੇ ਜਨਮ ਦੇ ਅੰਦਰ ਬੰਦਗੀ ਦਾ ਫਲ ਮਿਲੇਗਾ। ਤੂੰ ਅੱਜ ਕਰ, ਅੱਜ ਤੈਨੂੰ ਫਲ ਮਿਲੇਗਾ। ਜਿਹੜਾ ਬੀਜ ਤੂੰ ਬੀ ਰਹੇ ਉਹ ਨਾਲੋ ਨਾਲ ਉੱਗਦਾ, ਰੱਬ ਦੀ ਇਹ ਕਿਰਤ ਹੈ ਪਰਮਾਤਮਾ ਅਕਾਲ ਪੁਰਖ ਦੀ। ਤੂੰ ਸਵਾਸ ਤਾਂ ਲੈ, ਹਰ ਸਵਾਸ ਦੇ ਅੰਦਰ ਉਹ ਰਮਿਆ ਹੋਇਆ ਤੇ ਐਸੇ ਰਮੇ ਹੋਏ ਪਰਮਾਤਮਾ ਅਕਾਲ ਪੁਰਖ ਨੂੰ ਟੁੱਕ ਦਮ ਕਰਾਰੀ। ਕਹਿੰਦੇ ਜੇ ਛੋਟੀ ਛੋਟੀ ਜਿਹੀ ਪੇੜ ਨਾਲ ਬੱਚਾ ਨਾ ਮੰਨੇ, ਕਹਿੰਦੇ ਇਹਦੇ ਮੂੰਹ ਤੇ ਮਾਰ ਕਰਾਰੀ ਜੀ ਚੰਡ, ਜਦੋਂ ਫਿਰ ਕੱਸ ਕੇ ਚੰਡ ਮਾਰੀ ਜਾਂਦੀ ਤਾਂ ਤੌਰ ਘੁੰਮ ਜਾਂਦੇ ਨੇ, ਬੱਚਾ ਚੁੱਪ ਕਰਕੇ ਬਹਿ ਜਾਂਦਾ। ਉਹ ਕਹਿੰਦੇ ਟੁੱਕ ਦਮ ਕਰਾਰੀ ਜੋ ਕਰੋ, ਕਹਿੰਦੇ ਐਸੀ ਕਰਾਰੀ ਸੱਟ ਮਾਰੋ ਵਾਹਿਗੁਰੂ ਦੀ ਕਿ ਅੰਤਰ ਕਰਨ ਹਿੱਲ ਜਾਵੇ ਤੇ ਇੱਕ ਵਾਰੀ ਰੱਬ ਅੰਦਰੋਂ ਪ੍ਰਗਟ ਹੋ ਜਾਏ। ਪੋਲਾ ਪੋਲਾ ਕਹਿਣ ਨਾਲ ਕੀ, ਵਾਹਿਗੁਰੂ ਉੱਤੇ ਰਹਿ ਗਿਆ, ਜਵਾਨ ਤਬੁੱਲਾ ਤੇ ਰਹਿ ਗਿਆ। ਕਹਿੰਦੇ ਦਮ ਕਰਾਰੀ, ਐਸੇ ਦਮ ਨਾਲ ਮਾਰੋ, ਕਰਾਰੀ ਸੱਟ ਮਾਰੋ ਕਿ ਧੁਨੀ ਦੇ ਉੱਪਰ ਜਾ ਕੇ ਸੱਟ ਵਜੇ, ਨਿਓਲੀ ਦੇ ਉੱਪਰ ਜਾ ਕੇ ਸੱਟ ਵਜੇ, ਤੇ ਫਿਰ ਕੀ ਹੋਏਗਾ, ਪ੍ਰਗਟ ਹੋ ਜਾਏਗਾ। ਆਓ, ਲੱਖ ਲੱਖ ਵਧਾਈਆਂ ਆਪ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ। ਸਮੂਹ ਗੁਰੂ ਕੀ ਸਾਧ ਸੰਗਤ ਜੋ ਬਣਾਇਆ ਸੰਸਾਰ ਨੇ, ਆਪਾਂ ਉਸ ਅਨੁਸਾਰ ਚੱਲਦੇ ਹਾਂ।
ਵੈਸੇ ਜਿਹੜੇ ਗਿਆਨੀ ਲੋਕ ਨੇ ਉਹ ਤੇ ਹਰ ਦਿਨ ਹੀ ਕਹਿੰਦੇ ਸ਼ੁਕਰਾਨਾ ਪਾਤਸ਼ਾਹ ਤੇਰਾ। ਮੈਂ ਕਈ ਵਾਰੀ ਜ਼ਿਕਰ ਕਰਦਾ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਚਾਰ ਪਹਿਰ ਨੇ, ਤਿੰਨ ਤਿੰਨ ਘੰਟੇ ਦਾ ਇੱਕ ਪਹਿਰ ਹੈ। ਕਹਿੰਦੇ ਤਿੰਨ ਘੰਟੇ ਬਾਅਦ ਦਾ ਹਿਸਾਬ ਲਿਖ ਲੈ, ਤਿੰਨ ਘੰਟੇ ਬਾਅਦ ਉੱਠ ਕੇ ਵਾਹਿਗੁਰੂ ਕਹਿ ਦਿਆ ਕਰ, ਫਿਰ ਤਿੰਨ ਘੰਟੇ ਬਾਅਦ ਵਾਹਿਗੁਰੂ ਕਹਿ ਦਿਆ ਕਰ, ਫਿਰ ਤਿੰਨ ਘੰਟੇ ਬਾਅਦ ਵਾਹਿਗੁਰੂ। ਚਾਰ ਵਾਰੀ ਜ਼ਿੰਦਗੀ ਦੇ ਦਿਨ ਦੇ ਅੰਦਰ ਚਾਰ ਵਾਰੀ ਵਾਹਿਗੁਰੂ ਕਹਿ ਦੇਗਾ ਨਾ, ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ, ਤੇ ਕੀ ਹੋਏਗਾ, ਸ਼ੁਕਰ ਸ਼ੁਕਰ ਨਾਲ ਸ਼ੁਕਰਾਨਾ ਭਰ ਜਾਏਗਾ, ਇੰਨਾ ਢੇਰ ਲੱਗ ਜਾਏਗਾ ਕਿ ਮੁੱਕਣ ਚ ਨਹੀਂ ਆਏਗਾ। ਲੱਖ ਲੱਖ ਵਧਾਈਆਂ ਅੱਜ ਗਾਖਲ ਪਰਿਵਾਰ ਵੱਲੋਂ, ਉਸਦਾ ਮੁਲਕ ਸਿੰਘ ਜੀ ਗਾਖਲ, ਇਕਬਾਲ ਸਿੰਘ ਗਾਖਲ ਸਾਰੇ ਪਰਿਵਾਰ ਵੱਲੋਂ, ਸ੍ਰੀ ਅਖੰਡਪੁਰ ਸਾਹਿਬ ਜੀ ਦੇ ਭੋਗ ਪਏ ਸਵੇਰੇ, ਸਾਰਾ ਪਰਿਵਾਰ ਹਾਜ਼ਰ ਹੈ, ਲੰਗਰ ਚੱਲ ਰਹੇ ਹਨ। ਆਪ ਜੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ, ਵੱਡੇ ਭਰਾਤਾ ਵੀਰ ਜੀ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਗਏ ਹੋਏ ਨੇ, ਉਹਨਾਂ ਦੀਆਂ ਹਾਜ਼ਰੀਆਂ ਲੱਗ ਰਹੀਆਂ। ਮਹਾਰਾਜ ਮੇਰਾ ਕਰਨ ਜੀ ਕੀਰਤਨ ਦੀ ਸਮਾਪਤੀ, ਆਓ ਇਹ ਪੰਕਤੀਆਂ ਪੜ੍ਹ ਕੇ

0: ਮਾਹੀਆਂ ਭੁੱਲਾਂ ਗਲਤੀਆਂ ਦੀ ਖਿਮਾ ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਤਿ ਸਤਿਕਾਰਯੋਗ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ, ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ।
2: ਕਰਾਂਗੇ ਇਸ ਵਾਰ ਓਨਲੀ 5 ਦਿਨ ਬਣਦੇ ਜੀ। ਹੁਣ ਮੈਂ ਬੇਨਤੀ ਕਰਦਾ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਆਪ ਜੀ ਨੂੰ ਰਾਜਬਾਣੀ ਦੇ ਕੀਰਤਨ ਸਰਵਣ ਕਰਾਉਣਗੇ। ਉਹਨਾਂ ਦਾ ਸਮਾਂ ਰਹੇਗਾ 5:30 ਤੱਕ, ਉਸ ਤੋਂ ਉਪਰੰਤ ਸ਼ਬਦ ਚੌਂਕੀ ਸੋਧਾ ਰਹਿਰਾਜ ਸਾਹਿਬ ਜੀ ਕੇ ਜਾਪ ਹੋਣਗੇ ਤੇ ਆਪ ਜੀ ਨੂੰ ਇੱਦਾਂ ਬੇਨਤੀ ਕੀਤੀ ਜਾਂਦੀ ਕਿ ਆਪ ਇੱਦਾਂ ਹੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਪ੍ਰਾਪਤ ਕਰੀ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

جنگ دے میدان دے اندر ظلم دے نال ٹکرا لینا. سری گرو گوبند سنگھ مہاراج پاتشاہ کہندے میرا بامن دا پتر تا میں ہے نہیں, چھتری کو پوت ہو بامن کو نہ, بامن دا پتر نہیں ہے. کہ میں وید پڑھا, میں شاستر کرا, میں ہمن پڑھا, ہندوستان تے گلامی وچ ہے, بھارت دے گڑھ وچ تا گلامی پئی ہوئی ہے, تے میں ہوم جگ کرا, میں قرآن پڑھا, میں وید پڑھا. ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ, ਕਹਿੰਦੇ ਜਦੋਂ ਬਾਬਰ ਨੇ ਹੱਲਾ ਕੀਤਾ ਨਾ, ਬਾਬਰ ਨੇ ਹੱਲਾ ਜਾਂ ਪੀਰ ਸੁਣਿਆ ਜਾਂ ਮੀਰ ਸੁਣਿਆ ਧਾਇਆ, ਪਤਾ ਲੱਗਾ ਕਿ ਬਾਬਰ ਆ ਗਿਆ ਹਮਲਾ ਕਰਨ, ਤੇ ਕਹਿੰਦੇ ਇਹ ਹਮਨ ਪੜਨ ਲੱਗ, ਵੇਦ ਦੀਆਂ ਪੁਰਾਣਾਂ ਦੀਆਂ ਸਲੋਕ ਤੇ ਸ਼ਰੂਤੀਆਂ ਗਾਉਣ ਲੱਗ ਪਏ. ਹੁਣ ਉਹਨਾਂ ਨਾਲ ਤਾਂ ਮੁਕਾਬਲਾ, ਉਸ ਪਾਸੇ ਤੋਪ ਹਨ, ਦੂਜੇ ਪਾਸੇ ਘੋੜੇ ਹਨ, ਸ਼ਸਤਰ ਹਨ, ਤੋਪਾਂ ਦੇ ਗੋਲੇ ਹਨ, ਤੇ ਇੱਕ ਪਾਸੇ ਕੀ ਹੈ, ਇੱਕ ਪਾਸੇ ਹਵਨ ਕਰ ਰਹੇ ਨੇ, ਜੱਗ ਬਾਲ ਰਹੇ ਨੇ, ਵੇਦ ਪੜ ਰਹੇ ਨੇ, ਪੁਰਾਣ ਪੜ ਰਹੇ ਨੇ, ਤੇ ਹੋਇਆ ਕੀ, ਕੋਈ ਮੁਗਲ ਨਾ ਹੋਇਆ ਅੰਧਾ, ਵੇਦਾਂ ਦੇ ਸਲੋਕਾਂ ਦੇ ਨਾਲ ਕੋਈ ਅੰਨਾ ਨਾ ਹੋਇਆ. ਬਾਬਰ ਨੇ ਐਸਾ ਹੱਲਾ ਕੀਤਾ, ਤਬਾਹ ਕਰਕੇ ਰੱਖ ਦਿੱਤਾ, ਬਰਬਾਦ ਕਰਕੇ ਰੱਖ ਦਿੱਤਾ. ਕੋਈ ਮੁਗਲ ਨਾ ਹੋਆ ਅੰਧਾ, ਕਿਨੇ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਓਨੀ ਤੁਬਕਤਾਨ ਚਲਾਈ, ਓਨੀ ਹਸਤ ਚੜਾਈ, ਮੁਕਾਬਲਾ ਕਿੱਥੇ. ਆ ਪਾਤਸ਼ਾਹ ਕਹਿੰਦੇ ਹੁਣ ਮੈਂ ਛਤਰੀ ਕਰਮ ਜਿਹੜਾ ਹੈ ਉਹ ਕਰਨਾ, ਕਿ ਮੈਂ ਵੇਦ ਪੜਾਂ, ਤਪ ਕਰਾਂ, ਪੁੱਠਾ ਲਟਕਾਂ, ਕਿ ਜਰਵਾਣਿਆਂ ਨੇ ਤੇ ਘੇਰ ਲਿਆ ਭਾਰਤ ਨੂੰ, ਹਿੰਦੁਸਤਾਨ ਨੂੰ, ਤੇ ਹੁਣ ਯੋਧਿਆਂ ਦੀ ਲੋੜ ਹੈ, ਯੋਧਾ ਸੂਰਬੀਰ ਬਹਾਦਰ, ਉਹ ਜਿਹੜਾ ਜੰਗ ਦੇ ਮੈਦਾਨ ਦੇ ਅੰਦਰ ਨਿਤਰ ਕੇ ਆਵੇ, ਟੱਕਰਾ ਕਰੇ. ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ ਕਹਿ, ਤਪ ਆਵਤ ਹੋ ਜੋ ਕਰੋ, ਔਰ ਜੰਝਾਰ ਜਿੱਤੋ ਗ੍ਰਹਿ ਕੋ ਤੋ ਤਿਆਗ ਕਹਾਂ, ਜਿੱਤਾ ਮੈਂ ਧਰੋ ਅਮਰੀਜ ਕੇ ਦੇ ਵਹਿ, ਹਮ ਕੋ ਜੋ ਹੋ ਬਿਨਤੀ ਕਰ ਜੋਰ ਕਰੋ, ਜਬ ਆਪ ਕੀ ਔਧਨ ਧਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ. ਅੱਜ ਉਸੇ ਖਿੱਤੇ ਦੀ ਯਾਦ ਮਨਾ ਰਹੇ, ਚਾਹੀਦੇ ਤਾਂ ਸਾਰੇ ਭਾਰਤ ਵਿਚ ਸੀ, ਕਿਉਂਕਿ ਭਾਰਤ ਨੂੰ ਆਜ਼ਾਦ ਕਰਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਚਾਰ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦੇ ਕੇ, ਗੁਰੂ ਤੇਗ ਬਹਾਦਰ ਸਾਹਿਬ ਨੇ ਭਾਰਤ ਦੇ ਗਲ ਵਿਚ ਪਈਆਂ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਰੱਖ ਦਿੱਤੀਆਂ. ਚਾਹੀਦਾ ਭਾਰਤ ਵਰਸ਼ ਦੇ ਹਰ ਸ਼ਹਿਰ ਦੇ ਅੰਦਰ ਸੀ ਕਿ ਇਹ ਹਫ਼ਤਾ ਸਾਹਿਬਜ਼ਾਦਿਆਂ ਦਾ ਮਨਾਇਆ ਜਾਣਾ ਚਾਹੀਦਾ, ਪਰ ਨਹੀਂ, ਅਸੀਂ ਤਾਂ ਸੁੱਤੇ ਹਾਂ ਰਾਜਭਾਗ ਅਮੀਰੀਆਂ ਦੇ ਅੰਦਰ. ਖੈਰ ਮਹਾਰਾਜ ਕਿਰਪਾ ਕਰਨ, ਸੋਦਰ ਦੀ ਸਮਾਂ ਹੋ ਗਿਆ, ਆਓ ਸਮਾਪਤੀ ਕਰੀਏ, ਸੋਦਰ ਦੀ ਚੌਕੀ ਲਾ

ਦੀਆਂ ਅਨਮੋਲ ਦਾਤਾਂ ਹਨ। ਹਰ ਦਿਨ ਮਨੁੱਖ ਇਹਨਾਂ ਚੀਜ਼ਾਂ ਨੂੰ ਮੰਗਦਾ। ਮਨੁੱਖ ਚਾਹੁੰਦਾ ਮੇਰੇ ਸਰੀਰ ਦੇ ਪ੍ਰਾਣ ਸਵਾਸ ਸਵਸਥ ਰਹਿਣ, ਮੇਰੇ ਘਰ ਦੇ ਅੰਦਰ ਖਾਣ ਪੀਣ ਵਾਲੇ ਪਦਾਰਥ ਫੁੜਨ ਨਾ, ਰੋਗ ਨਾ ਲੱਗੇ, ਕਿਸੇ ਕਿਸਮ ਦੀ ਚਿੰਤਾ ਨਾ ਹੋਵੇ। ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿ ਸਭੇ ਦਾਤਾਂ ਇਸ ਦਾਤਾਰ ਦੀ ਪਾਵਨ ਹਜ਼ੂਰੀ ਵਿੱਚੋਂ ਪ੍ਰਾਪਤ ਹੋਣੀਆਂ ਨੇ। ਆਓ ਆਪਾਂ ਝੋਲੀ ਅੱਡ ਕੇ ਅੱਜ ਇਹ ਦਾਤਾਂ ਮੰਗਣੀਆਂ। ਸੱਚੇ ਪਾਤਸ਼ਾਹ ਸਾਰਿਆਂ ਦੇ ਸਵਸਥ ਸਵਾਸ ਪ੍ਰਾਣ ਜਿਹੜੇ ਹਨ ਠੀਕ ਰਹਿਣ, ਦੁੱਧ ਪੁੱਤਰ ਦੀ ਦਾਤ ਸਭ ਘਰ ਦੇ ਅੰਦਰ ਹੋਵੇ, ਰੋਗ ਅਤੇ ਸੋਗ ਕੱਟਣ ਵਾਲੇ ਦਾਤਾ ਸਾਡੀ ਝੋਲੀ ਦੇ ਅੰਦਰ ਹਰ ਪਲ ਆਪਣੇ ਨਾਮ ਦੀਆਂ ਖੁਸ਼ੀਆਂ ਸਦੀਵ ਸੰਗਤ ਦਾ ਮੇਲ ਬਖਸ਼ਣਾ। ਆਓ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਵੇਂ ਫਰਮਾਨ ਕਰ ਰਹੇ ਨੇ।

0: ਉੱਥੇ ਵਿਖਣ ਗਏ ਲੰਗਰ ਵਾਲ ਚੋਂ ਤਾਂ ਹੀ ਮੈਂ ਕਿਹਾ ਵੀ ਉੱਥੇ ਲੰਗਰ ਚ ਮੁੜ ਕੇ ਮੈਂ ਕਿਹਾ ਇੱਥੇ ਪਾਠ ਕਰਦੇ ਹੋਣੇ ਨੇ ਮੈਂ ਕਿਹਾ ਇੱਥੇ ਵੀ ਨਹੀਂ ਦਿਸੇ ਉਹਨਾਂ ਦਾ ਇੱਥੇ ਬੈਗ ਸੀ ਨਾ ਕੱਪੜੇ ਉਸ ਤਰ੍ਹਾਂ ਦੇ ਨੀਚੇ ਜੇ
1: ਪੈਸਾ ਬੋਲ
0: ਕਿਉਂ ਭਾਰਤ ਲੈ ਜਾਂਦੇ ਹੋ

ਵੀ ਪਾ ਲਿਆ, ਅੰਮ੍ਰਿਤ ਵੀ ਛਕ ਲਿਆ, ਪਰ ਜੇ ਅੰਦਰੋਂ ਕਪਟ ਨਾ ਗਿਆ ਤੇ ਕੋਈ ਫਾਇਦਾ ਨਹੀਂ। ਅੰਦਰੋਂ ਨਿਰਮਲ ਬਾਹਰੋਂ ਨਿਰਮਲ, ਸਤਿਗੁਰ ਐਸੀ ਕਿਰਪਾ ਕਰੋ ਸਾਡੇ ਸਾਰਿਆਂ ਦੇ ਮਨ ਧੁੱਪ ਜਾਣ। ਬਾਣੀ ਧੋਂਦੀ ਹੈ, ਬਾਣੀ ਪਾਕ ਪਵਿੱਤਰ ਕਰਦੀ ਹੈ, ਬਾਣੀ ਨਿਰਮਲ ਕਰਦੀ ਹੈ। ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ, ਗੁਰਸਿੱਖਾਂ ਦੀ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ।